ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ।

ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉਂ ਕਹੀਏ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ

ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।

ਕਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ।

ਤਿਰ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਖੇਤਾ ਕੇ ਵਡਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ। ਨਾਨਕ ਸੱਚ ਸੁਵਾਰਨ ਹਾਰਾ, ਆਸਾ ਮਹੱਲਾ ਪਹਿਲਾ।

ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ।

ਸਹਿ ਕੁਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ

ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਏ ਅਚੰਭ ਭਾਵ ਆਦ ਜੁਗਾਦ ਸਰੂਪ ਸਵਯੰ ਭਾਵ ਆਵ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਕੇ ਤਾਪ ਤਨਕ ਮੈਂ ਹਰੇ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ

ਪਿਆ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੀ ਸੁਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ

ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤਹੁ, ਸ਼ਬਦ ਧਰਹੁ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰ

ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮਕੇ ਦੂਤ ਨਾਹੀ ਤੇਰੇ ਛੱਡ ਜਾਹੀ ਪਾਉ ਜਲ ਵਿਖਮ ਸਗਾਹੂ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ

ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੀ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਵਾਰਿਅਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਅਨ ਹੋਆ ਆਪ ਦਇਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਜੀ ਵਧੀ ਪਾਛੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰੰਕਤ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਗਲਤ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹਿ ਦੇਖ ਨਿਡ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਿੱਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜੇ ਆੜੇ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸਤਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਪੰਜਾਂ ਧਰਤਾਂ ਸਲ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਜਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਿਆ ਰਿਆਇ ਦੇਹ ਤੇ ਕੀ ਫਤਿਹ ਬ੍ਰਿਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਵਿੱਚ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨੂੰ ਆਜ ਪੰਥ ਸਦਾ ਸਿਆਜ ਦਿੱਤਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਸਰਦਾਰ ਸਿਵਾਸ ਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਕਰ ਦਿੱਤਾ ਦਿਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਗਰੀਬ ਨਵਾਜ ਜੀ ਆਪ ਦੇ ਚੰਨ ਕਾਲਾ ਦਾਸ ਜੀ ਨੇ ਆਪਣੀ ਬਖਸ਼ਿਸ਼ ਕੀਤੀ ਹੈ ਅੱਧ ਜਾਣਾ ਪਿੱਤਰ ਗੁਰਬਾਣੀ ਸੁਖਣ ਸਾਹਿਬ ਸੰਬੂਨ ਪੜ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸਰੋਤਦਾਰ ਰਹਿ ਰਾਜ ਸਾਹਿਬ ਦੇ ਪਾਠ ਕਿਤੇ ਕਿਰਪਾ ਕਰੋ ਭੂਈਆਂ ਭੁਲਾ ਚੁੱਕਾਂ ਦੀ ਮਾਫੀ ਬਖਸ਼ੋ ਫੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿੱਤਾਂ ਨੁਕਸਾਨ ਕੀ ਬਾਤ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਲਨੇ ਬਾਰੇ ਬੁੱਧੀ ਬਖਸ਼ਿਸ਼ ਕਰੋ ਵੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਅਤੇ ਕਲਾਮ ਸ਼ਾਦੀ ਦੇ ਗਿਆ ਤਿਆਰ ਕਰਨ ਹਾਜ਼ਰ ਆਪ ਦੀ ਭੋਗ ਲਾਓ ਸ਼ੀਲ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਏ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਈਆਂ ਪ੍ਰਵਾਨ ਕਰਨੀ ਸਰਦਾਰ ਆਪ ਦੇ ਧਿਆਨ ਸੇਵਾ ਕਰਨੀ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਬਾਲਤਾ ਕਰੋ ਗਰੀਬ ਨਵਾਜ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦੇ ਤੇ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਨ ਤਨ ਗੁਰਦੁਆਰਾ ਬਤਾ ਜੀ ਆਪ ਦੇ ਚੰਨ ਕਮਲ ਬਖਸ਼ੀ ਸਾਹਿਬ ਦਰ ਦੇ ਸਿਹਤ ਹੈ ਪਰਿਵਾਰ ਵੱਲੋਂ ਕਾਕਾ ਪ੍ਰਦੀਪ ਸਿੰਘ ਦੇ ਆਪਰੇਸ਼ਨ ਹੋਣਾ ਸੱਚੇ ਪਾਤਸ਼ਾਹ ਜੀ ਅਤੇ ਉਸਦੀ ਸਫਲਤਾ ਵਾਸਤੇ ਕਾਕਾ ਪ੍ਰਦੀਪ ਸਿੰਘ ਦੀ ਤੰਦਰੁਸਤੀ ਵਾਸਤੇ ਚਾਢੀ ਕਲਾ ਵਾਸਤੇ ਬੇਨਤੀ ਕਰਦੇ ਦਿੱਤਾ ਜੀ ਪਰਿਵਾਰ ਵੱਲੋਂ ਅਤੇ ਇਹਨਾਂ ਦੇ ਡੈਡੀ ਬਲਵਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਬੇਨਤੀ ਕਰ ਦਿੱਤਾ ਜੀ ਪਰਿਵਾਰ ਨੂੰ 130 ਡਾਲਰ ਆਪ ਚਾਹੁੰਦਾ ਭੇਟਾ ਦੇ ਪ੍ਰਾਂਤ ਦਾਰ ਬਖਸ਼ਿਸ਼ ਕਰਦੇ ਹੋਏ ਹਾਂ ਕਾਕਾ ਪ੍ਰਦੀਪ ਸਿੰਘ ਨੂੰ ਅਤੇ ਉਹਨਾਂ ਦੇ ਡੈਡੀ ਭਾਈ ਬਲਵਿੰਦਰ ਸਿੰਘ ਨੂੰ ਇਹਨਾਂ ਦੋਹਾਂ ਪਿਓ ਪੁੱਤਰਾਂ ਨੂੰ ਦਿੱਤਾ ਜੀ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿਨਾਂ ਬਖਸ਼ਦਾਰ ਚੜ੍ਹਦੀ ਕਲਾ ਬਖਸ਼ੋ ਤੇ ਬੱਚੇ ਦੇ ਆਪਰੇਸ਼ਨ ਹੋਏ ਆਪ ਅੰਕਸਾਂ ਬੱਚੇ ਰੱਖਿਆ ਕਰਦੀ ਮਿਹਰਬਾਨ ਰੱਖਣਾ ਤੇ ਆਪਰੇਸ਼ਨ ਸਫਲ ਬਖਸ਼ੀ ਕਰਕੇ ਬੱਚੇ ਨੂੰ ਤੰਦਰੁਸਤੀ ਬਖਸ਼ੋ ਜੀ ਗਰੀਬ ਨਵਾਜ ਕਿਰਪਾ ਕਰੋ ਮੇਰ ਕੋਲੋਂ ਦਿੱਤਾ ਜੀ ਖਾਤਾ ਬੰਦ ਸੇ ਕੌਮ ਨੂੰ ਏਕਤਾ ਸਵਾਗ ਪਿਆ ਅੱਜ ਬਖਸ਼ੀ ਕਰਕੇ ਸੱਤ ਲੋਹ ਦਾਲ ਬਖਸ਼ੋ ਚਾਢੀ ਕਲਾ ਬਖਸ਼ੋ ਚੰਨਾ ਜੋੜ ਗੁਰਾਣੀ ਦਾ ਪਿਆਰ ਬਾਲ ਦਾ ਕਰੋ ਜੀ ਦਿੱਤਾ ਦੂਰ ਦਾਰੇ ਘਰਾਂ ਬੈਠੀਆਂ ਲਾਈਫ ਕਰਦਾ ਕੀ ਸਰਵਣ ਕਰ ਰਹੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚੋਂ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਤਿੰਨ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਣਾ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾਂ ਦੀ ਬਾਹੀ ਬਖਸ਼ੋ ਪਿੱਤਰ ਗੁਰਨਾਮੇ ਬਖਸ਼ੀ ਕਰਕੇ ਬ੍ਰਹਮ ਅੱਜ ਦੇ ਸ਼ਾਮ ਦੇ ਕਥਾ ਈਦ ਬਾਜਮ ਸਾਹਿਬ ਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਤੈਨਾਂ ਤੁਰਾਂ ਦੀ ਬਣਾਓ ਸਹੀ ਪਿਆਰੀ ਮੇਰੇ ਜੀ ਨੇ ਬਣਾ ਤਾਂ ਨਾਮ ਚਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੀ ਜਲਾਯੂ ਪੰਥ
ਸਭ ਸਿੱਖਣ ਕੇ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਂਗੇ ਵਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

ਕੀ ਹੋਏਗਾ? ਕਹਿੰਦੇ ਨੇ ਸਾਰੀ ਚਿੰਤਾ ਮਿਟ ਜਾਣੀ। ਮਨ ਅੰਤਰ ਕੀ ਉਤਰੇ ਚਿੰਤ। ਸਤਿਗੁਰੂ ਕਹਿ ਰਹੇ ਨੇ ਇਸ ਨਾਮ ਵਿੱਚ ਐਸੀ ਪਾਵਰ ਹੈ, ਉਹਦੇ ਬਚਨਾਂ ਵਿੱਚ ਐਸੀ ਬਖਸ਼ਿਸ਼ ਹੈ। ਜਿਤਨੇ ਵੀ ਤੁਸੀਂ ਬੈਠੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ, ਸ਼ੀਤਲਤਾ ਐਸੀ, ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਿਰਤਾਜ ਵੀ ਕਹਿੰਦੇ ਹਾਂ, ਭਾਣਾ ਜਿਨ੍ਹਾਂ ਨੇ ਪ੍ਰਤੱਖ ਕਰਕੇ ਦਿਖਾਇਆ, ਉਹਦੇ ਹੁਕਮ ਉਹਦੀ ਰਜ਼ਾ ਵਿੱਚ ਕੈਸੀ ਬਖਸ਼ਿਸ਼ ਹੈ। ਤੱਤੀ ਤਵੀ ਤੇ ਬਹਿ ਕੇ ਵੀ ਕਹਿਣੀ ਕਥਨੀ ਦੇ ਮਾਲਕ, ਇਹ ਉਹ ਬਚਨ ਉਚਾਰ ਰਹੇ ਨੇ ਜਿਹੜੇ ਇਹਨਾਂ ਬਚਨਾਂ ਨੂੰ ਗਾਏਗਾ, ਹਿਰਦੇ ਵਿੱਚ ਵਸਾਏਗਾ, ਸਵਾਸ ਸਵਾਸ ਜਪੇਗਾ, ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ।

मल्हार की महला पहला राणे कैलाश

ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਗੁਰ ਮਿਲੀ ਹੈ ਗੁਰ ਮਿਲਿਆ ਮਨ ਰਹਿਸੀਐ ਜਿਉਂ ਉੱਠੈ ਧਰਨ ਸਿਗਾਰ ਸਭ ਦਿਸੈ ਹਰਿਆਵਲੀ ਸਰ ਭਰ ਹੈ ਸੁਭਰ ਤਾਲ ਗੁਰ ਮਿਲਿਆ ਮਨ ਰਹਿਸੀਐ ਜਿਉਂ ਉੱਠੈ ਧਰਨ ਸਿਗਾਰ ਸਭ ਦਿਸੈ ਹਰਿਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਸਿਉਂ ਅੰਦਰ ਰਚੈ ਸੱਚ ਰੰਗ ਜਿਉਂ ਮਜੀਠੈ ਲਾਲ ਕਮਲ ਬਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ

खुदया त्रिचना निंद बुरी काम क्रोध

तुद भावै संतोखियां चूकै आल जंजाल मूल रहै गुर सेवै गुर पौड़ी बोहित नानक लगी तत लै तू सच्चा मन सच परम सन्मान योग धन धन सतगुरु साहिब श्री गुरु ग्रंथ साहिब महाराज जी दे पावन गोदी च सभाए मान गुरु सवारी साध संगत जी करो रसना पवित्र आखो वाहे गुरु जी का खालसा वाहे गुरु जी की फतेह। गुरु पातशाह ने रहमत वरताई है, उद्दम बख्शा है, समत बख्शी है, गुरु की हजूरी च चल करके आउण दा सुभाग प्राप्त होया है। तुरकी बाणी नाल साडी सांझ बन जाए ऐसा अवसर मेरे मालिक ने खुद बख्शिया है। गुरु के कीर्तनीय आप जी नूं भाई अनूप सिंह जी ओंकार सिंह जी बड़े सजे ढंग नाल वड्डे कियां वड्याईयां करके गए ने, उपरंत रजाना दी तरह इस महान खजाने दे विच्चों तुरकी बाणी विच्चों शब्द दी विचार कीती जांदी है। अज दा पावन शब्द क्योंकि लड़ीवार वारां दी विचार चर्चा है, कल बसंती वार क्योंकि बड़ी छोटी सी उहदी आपां विचार करन दा यतन कीता जिन्नी कमत मालक ने बख्शी है, ते अज दी इह वार मल्हार राग दी है। मूल रूप च गुरु नानक देव महाराज जी ने इस वार दियां पौड़ियां रचियां ने, ते श्लोक वख-वख गुरु साहिबानां दे इस वार नाल संबंधित कीते ने। सतगुरु गुरु अर्जन देव महाराज जी ने गुरु ग्रंथ साहिब दी संपादना वेले ते उदों ही इन्हां शब्दां दे नाल वारां दे नाल कुछ वारां दे नाल कुछ धुनिया का जिक्र किया है कि केड़ी वार केड़ी धुनी ते जो प्रचलित सन उस वक्त उहदे ते गाउणी है। आसा दी वार आपां रोज सरवण करदे हाँ, उहदे प्रति हुक्म है टुंडे असराजे की धुनी। ते इत्थे मेरे मालक ने राणे कैलाश तथा मालदे की धुन उपर गाउण दा जिहड़ा सानू इशारा दिता है। पंजाब दी धरती ते ढाडी वारां गाउंदे सन, ते इह बहुती वारी जो लोक किस्से सन जां राजियां दियां आपसी बहादरियां जंगां दा जिक्र करदे सन, राजियां ने इह रखे भी हुंदे सन तां कि फौजां विच जोश भर लई वीर रस लई ढाडी चाहीदे सन। छेवें पातशाह जी ने भी ढाडी प्रवान कीते, थापड़ा दिता, उन्हां नूं तुरकी बाणी इन्हां धुनियां ते गाउण दा भी हुक्म है। लिखे मुताबक जो पड़ताल मिलती है राणा कैलाश अते मालदेव ये दो भरा सन, जम्मू कश्मीर इलाके विच इन्हां दी रियासत सी, चंगा राज भाग, लेकिन दिल्ली की हुकूमत ने इन्हां दोवां भरावां दे विच वैर पवा दिता, आपसी लड़ाई करवा दिती, क्योंकि पाड़ो ते राज करो की नीति है। ये दोवें भरा आपस च खैबड़े, एक हार गया ते दूजे ने उन्हूं कैदी कर लिया,
ਪਰ ਕਿਰਪਾ ਇਹ ਹੋਈ ਭਰਾ ਨੂੰ ਭਰਾ ਤੇ ਤਰਸ ਆਇਆ, ਫਿਰ ਅੰਦਰ ਦਾ ਸੱਚ ਪਤਾ ਲੱਗਾ ਵੀ ਸਾਨੂੰ ਲੜਾਉਣ ਵਾਲੀ ਕੋਈ ਤੀਜੀ ਧਿਰ ਹੈ। ਇਹਨਾਂ ਆਪਸ ਵਿੱਚ ਸੁਲਾਹ ਕੀਤੀ, ਰਾਜ ਭਾਗ ਨੂੰ ਦੋ ਥਾਈਂ ਬਰਾਬਰ ਦਾ ਵੰਡ ਲਿਆ ਤੇ ਸਮੇਂ ਦੇ ਰਾਈਟਰਾਂ ਨੇ ਜਿਹੜੇ ਉਸ ਵਕਤ ਕਿੱਸਾਕਾਰ ਸਨ ਉਹਨਾਂ ਨੇ ਇਹਨਾਂ ਦੀ ਵਾਰ ਲਿਖੀ, ਬਹਾਦਰੀ ਦੀ ਵੀ, ਕਿਵੇਂ ਲੜੇ ਵੀ ਤੇ ਇੱਕ ਦੂਜੇ ਨੂੰ ਖਿਮਾ ਕਿਵੇਂ ਕੀਤਾ ਹੈ, ਫਿਰ ਭਰਾ ਦੇ ਭਰਾ ਕਿਵੇਂ ਮਿੱਤਰ ਬਣੇ। ਇਹ ਕਿੱਸਾ ਉਦੋਂ ਚੱਲਿਆ, ਵਾਰਾਂ ਉਦੋਂ ਲਿਖੀਆਂ ਗਈਆਂ ਤੇ ਢਾਡੀਆਂ ਨੇ ਗਾਈਆਂ ਤੇ ਜਿਹੜੀ ਧੁਨ ਤੇ ਉਹ ਵਾਰ ਉਹਨਾਂ ਦੀ ਗਾਈ ਗਈ ਸੀ ਉਹ ਪ੍ਰਚਲਿਤ ਸੀ ਪੰਜਾਬ ਵਿੱਚ। ਗੁਰੂ ਸਾਹਿਬਾਂ ਨੇ ਉਸ ਧੁਨ ਨੂੰ ਪ੍ਰਵਾਨ ਕੀਤਾ ਤੇ ਗੁਰੂ ਕੇ ਕੀਰਤਨੀਆਂ ਨੂੰ, ਗੁਰੂ ਕੇ ਢਾਡੀਆਂ ਨੂੰ ਕਿਹਾ ਇਸ ਵਾਰ ਦਾ ਜਦੋਂ ਤੁਸੀਂ ਗਾਇਨ ਕਰਨਾ ਹੈ ਇਸ ਟਿਊਨ ਤੇ ਕਰਨਾ ਹੈ, ਇਸ ਧੁਨ ਤੇ ਕਰਨਾ ਹੈ। ਵਾਰ ਦੀ ਪ੍ਰਮਤਾ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਖੇਪ ਮੂਲ ਮੰਤਰ ਦਿੱਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਨਿਰੰਕਾਰ ਇੱਕ ਹੈ ਤੇ ਉਹ ਰਮਿਆ ਹੋਇਆ ਸਾਰੇ ਘਟ ਘਟ ਮੈਂ ਹਰਜੂ ਬਸੈ। ਉਹਦੇ ਤੀਕ ਪਹੁੰਚ ਕਰਨ ਦੇ ਲਈ ਜੁਗਤੀ ਚਾਹੀਦੀ ਹੈ ਤੇ ਜੁਗਤੀ ਮਿਲਦੀ ਹੈ ਗੁਰੂ ਕੋਲੋਂ। ਜਦੋਂ ਗੁਰੂ ਦੇ ਆਖੇ ਲੱਗ ਕੇ ਇਹ ਮਨ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ ਪੈਂਦਾ, ਫਿਰ ਇਹਨੂੰ ਉਸ ਨਿਰੰਕਾਰ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ। ਜੁਗਤੀ ਹੈ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ, ਉਹਦਾ ਸਿਮਰਨ ਕਰਨਾ, ਉਹਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਰੱਖਣਾ, ਕਿਸੇ ਵਕਤ ਵੀ ਨਿਰੰਕਾਰ ਦੇ ਨਾਮ ਨਾਲ ਦੂਰੀ ਨਾ ਬਣੇ। ਇਹ ਮਕਸਦ ਹੈ, ਇਹ ਪ੍ਰਾਪਤੀ ਦਾ ਸਾਧਨ ਹੈ, ਇਹ ਦਰ ਹੈ। ਗੁਰੂ ਦਰ ਹੈ ਜਿਹਦੇ ਵਿੱਚ ਦੀ ਲੰਘ ਕੇ ਨਿਰੰਕਾਰ ਤੀਕ ਪਹੁੰਚਿਆ ਜਾ ਸਕਦਾ, ਉਹਦੇ ਨਾਲ ਭੇਦਤਾ ਹੋ ਸਕਦੀ ਹੈ। ਤੇ ਇਸ ਪਾਵਨ ਵਾਰ ਦੀ ਪਰੰਪਰਾ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਹੈ। ਆਮ ਤੌਰ ਤੇ ਸਲੋਕ ਦੋ ਚਾਰ ਪੰਕਤੀਆਂ ਦਾ ਹੁੰਦਾ ਹੈ, ਇਹ ਵੱਡਾ ਸਲੋਕ ਹੈ, ਨੌ ਪੰਕਤੀਆਂ ਦਾ ਸਲੋਕ ਹੈ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਬੜੀ ਘਾਲਣਾ ਕੀਤੀ, ਵੱਡੀ ਉਮਰ ਚ ਗੁਰੂ ਘਰ ਆਏ ਸਨ। ਇਹ ਯਾਦ ਰੱਖਣ ਵਾਲੀ ਬਾਤ ਹੈ ਕਿ ਜਦੋਂ ਇਹਨਾਂ ਦਾ ਜਨਮ ਹੋਇਆ ਹੈ, ਤਿੰਨ ਸ਼ਖਸੀਅਤਾਂ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਇਹ ਤੇ ਅੰਗਦ ਦੇਵ ਜੀ ਜੇ ਗੁਰੂ ਨਹੀਂ ਬਣੇ, ਇਹਨਾਂ ਦੇ ਹੁੰਦਿਆਂ ਗੁਰੂ ਬਣ ਵੀ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਸਨ ਤੇ ਅਮਰਦਾਸ ਜੀ ਆਪਣੇ ਬਚਪਨੇ ਵਿੱਚ, ਅਜੇ ਇਹ ਹੋਰਨਾਂ ਦੇਵੀ ਦੇਵਤਿਆਂ ਦੇ ਥਾਂ ਤੇ ਜਾਂਦੇ ਸਨ, ਇਹਨਾਂ ਦੀ ਮੁਲਾਕਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਨਹੀਂ ਹੋਈ, ਲੇਕਿਨ ਮੌਜੂਦ ਸਨ ਸਰੀਰਕ ਤੌਰ ਤੇ। ਤਿੰਨ ਗੁਰੂ, ਤਿੰਨ ਸਰੀਰਕ, ਖੈਰ ਉਹਨਾਂ ਦੇ ਜੀਵਨ ਫਲਸਫੇ ਨੂੰ ਜੇ ਸੁਚੱਜੇ ਢੰਗ ਨਾਲ ਥੋੜੇ ਸ਼ਬਦਾਂ ਚ ਵੇਖਣਾ ਹੋਵੇ ਤੇ ਉਹਨਾਂ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਬੜੇ ਦਿੱਤੇ ਨੇ, ਬੜੇ ਪਿਆਰੇ ਢੰਗ ਨਾਲ ਸਾਖੀਕਾਰਾਂ ਨੇ ਲਿਖੇ ਨੇ, ਕਲਮਕਾਰਾਂ ਨੇ ਲਿਖੇ ਨੇ। ਕਹਿਣ ਲੱਗੇ ਸਭ ਤੋਂ ਵੱਡਾ ਜਿਹੜਾ ਤਾਪ ਹੈ ਉਹ ਹੈ ਧੀਰਜ। ਧੀਰਜ ਨਾਲੋਂ ਕੋਈ ਵੱਡਾ ਤਾਪ ਨਹੀਂ। ਫਿਰ ਕਹਿਣ ਲੱਗੇ ਜੇ ਸੁੱਖ ਹੈ ਸਭ ਤੋਂ ਵੱਡਾ ਤੇ ਇਹ ਸੰਤੋਖ ਨਾਲ ਜਿੰਨਾ ਸੰਤੋਖ ਨਾਲੋਂ ਵੱਡਾ ਕੋਈ ਸੁੱਖ ਨਹੀਂ। ਜਿਹਦੇ ਕੋਲ ਸਬਰ ਸੰਤੋਖ ਆ ਗਿਆ ਉਹ ਰਾਜਾ ਹੈ, ਜਿਸ ਅਵਸਥਾ ਵਿੱਚ ਵੀ। ਕਈਆਂ ਕੋਲ ਇੱਕ ਡੰਗ ਦੀ ਰੋਟੀ ਹੁੰਦੀ ਹੈ, ਇੱਕ ਡੰਗ ਦਾ ਆਟਾ ਹੁੰਦਾ ਤੇ ਬੜੇ ਸਬਰ ਸੰਤੋਖ ਵਾਲੇ ਮਾਲਕਾ ਹੈ, ਕੋਈ ਹਾਏ ਹਾਏ ਕਰਨ ਦੀ ਲੋੜ ਨਹੀਂ, ਮੇਰੇ ਕੋਲ ਪ੍ਰਸ਼ਾਦੀ ਜੋਗਾ ਪਿਆ ਹੋਇਆ ਹੈ, ਜੋ ਮਿਲ ਗਿਆ ਉਹਦੇ ਵਿੱਚ ਸਬਰ ਕਰ ਲੈਣਾ। ਦੱਸਣਾ ਉਹਦੀ ਕਿਰਤ ਤੇ ਅਸਾਂ ਨੇ ਕਰਨੀ ਕਰਨੀ, ਕਿਸੇ ਦੀ ਛਾਲ ਥਾਏ ਪੈ ਜਾਂਦੀ, ਕਿਸੇ ਦੀ ਨਹੀਂ, ਸਭ ਨੇ ਛਾਲਾਂ ਮਾਰੀਆਂ ਨਾ, ਯਤਨ ਤੇ ਕਰਦਾ ਅਮੀਰ ਹੋ ਜਾਈਏ।
ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੁਸੀਂ ਸਬਰ ਤੇ ਸੰਤੋਖ ਵਿੱਚ ਆ ਜਾਓ ਇਹਦੇ ਨਾਲੋਂ ਵੱਡਾ ਸੁੱਖ ਕੋਈ ਨਹੀਂ। ਤੇ ਲਾਲਚ ਜਿੱਡੀ ਕੋਈ ਬਰਿਆਈ ਨਹੀਂ। ਜਦੋਂ ਲਾਲਚੀ ਬੰਦਾ ਹੋ ਜਾਂਦਾ ਸਮਝ ਲਓ ਸਾਰੇ ਔਗਣ ਆ ਜਾਣਗੇ। ਲਾਲਚ ਨਾਲੋਂ ਵੱਡੀ ਕੋਈ ਬਰਿਆਈ ਨਹੀਂ। ਇਹ ਗੁਰੂ ਅਮਰਦਾਸ ਮਹਾਰਾਜ ਨੇ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਸੀ। ਕਹਿਣ ਲੱਗੇ ਗੁਰੂ ਗੁਰੂ ਕੇ ਸਿੱਖ ਭਾਈ ਨੇਕੀ ਸੱਚੇ ਪਾਤਸ਼ਾਹ ਜੀ ਕੀ ਹੈ? ਕਹਿਣ ਲੱਗੇ ਦਇਆ ਤੋਂ ਵੱਡੀ ਕੋਈ ਨੇਕੀ ਨਹੀਂ। ਕਿਸੇ ਤੇ ਦਇਆ ਕਰ ਦੇਣੀ, ਕਿਸੇ ਟੁੱਟੇ ਨੂੰ ਜੋੜ ਦੇਣਾ, ਗਰੀਬ ਦੀ ਬਾਂਹ ਫੜ ਲੈਣੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਥਾਂ ਹੋਰ ਜ਼ਿਕਰ ਆਉਂਦਾ। ਕਹਿਣ ਲੱਗੇ ਐ ਗੁਰਸਿੱਖਾ, ਮਾਲਕ ਤੈਨੂੰ ਚੁਬਾਰੇ ਬਖਸ਼ ਦੇਵੇ ਤੇ ਐਸਾ ਹੋਵੇ ਕਿ ਬਾਰੀਆਂ ਬੰਦ ਕਰਕੇ ਸੌ ਜਾਏ, ਤੈਨੂੰ ਬਾਹਰੋਂ ਕਿਸੇ ਦੁਖਿਆਰੇ ਦੀ ਆਵਾਜ਼ ਆ ਜਾਣੀ ਚਾਹੀਦੀ, ਰਾਤ ਦੇ ਕਿਸੇ ਵਕਤ ਵੀ ਆ ਜਾਏ, ਇੰਨਾ ਉੱਚਾ ਨਾ ਇੰਨਾ ਬੋਲਾ ਨਾ ਹੋ ਜਾਈ, ਦਰਵਾਜ਼ੇ ਬੰਦ ਕਰਕੇ ਵੱਡੇ ਗੇਟ ਲਾ ਕੇ ਨਾ ਸੌਂ ਜੀ, ਵੀ ਦੁਖਿਆਰਾ ਕੋਈ ਤੇਰੇ ਅੱਗੇ ਆਪਣੀ ਫਰਿਆਦ ਰੱਖਣੀ ਚਾਹੇ ਤੇਰੇ ਤੱਕ ਪਹੁੰਚ ਹੀ ਨਾ ਸਕੇ। ਗੁਰੂ ਕਾ ਸਿੱਖ ਹਮੇਸ਼ਾ ਹਮੇਸ਼ਾ ਦੁਨੀਆਂ ਲਈ ਹਮੇਸ਼ਾ ਉਹ ਉਪਲਬਧ ਰਹਿੰਦਾ, ਹਾਜ਼ਰ ਰਹਿੰਦਾ। ਜੇ ਐਬੂਲੈਂਸ ਰਹਿੰਦੀ ਨੇ ਤਾਂ ਉਸਦਾ ਹਾਜ਼ਰ ਰਹਿਣਾ ਬਣਦਾ ਆਂਢ ਗੁਆਂਢ ਦੇ ਪ੍ਰਤੀ। ਸ਼ਹਿਨਸ਼ਾਹ ਕਹਿਣ ਲੱਗੇ ਖਿਮਾ, ਪੰਜਵਾਂ ਬਚਨ ਸੀ ਕਿਸੇ ਨੂੰ ਖਿਮਾ ਕਰ ਦੇਣੀ, ਇਹਦੇ ਨਾਲੋਂ ਵੱਡਾ ਕੋਈ ਜਿਹੜਾ ਨਾ ਹਥਿਆਰ ਨਹੀਂ ਹੈ। ਗੁਰੂ ਰਹਿਮਤ ਵਰਤਾਏ ਸਿੱਧੀ ਜੀ ਬੋਲੀ ਦੇ ਕਹੇ ਹੋਏ ਸਤਿਗੁਰੂ ਜੀ ਦੇ ਪਾਵਨ ਬਚਨ ਨੇ। ਸਾਨੂੰ ਬਾਣੀ ਸਮਝ ਲੱਗਦੀ, ਕਈ ਵਾਰੀ ਨਹੀਂ ਲੱਗਦੀ, ਲੇਕਿਨ ਜਦੋਂ ਵਾਰਤਾਵਾਂ ਲਿਖੀਆਂ ਨੇ ਸੱਚੇ ਪਾਤਸ਼ਾਹ ਦੀਆਂ ਸਾਖੀਆਂ ਲਿਖੀਆਂ ਨੇ, ਉਹਨਾਂ ਦਾ ਮਤਲਬ ਵੀ ਸਮਝਾਉਣਾ ਹੁੰਦਾ। ਸਾਖੀ ਦਾ ਮਤਲਬ ਵੀ ਸਿੱਖਿਆ, ਗੁਰਬਾਣੀ ਦਾ ਮਤਲਬ ਵੀ ਸਿੱਖਿਆ। ਉਹ ਗੁਰੂ ਨਾਲ ਸੰਬੰਧਿਤ ਕਿਸੇ ਹੋਰ ਨੇ ਲਿਖੀ ਹੁੰਦੀ ਹੈ, ਬਾਣੀ ਦਾ ਇਹ ਹੈ ਵੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਲਿਖੀ ਹੈ, ਸਤਿਗੁਰ ਜੀ ਨੇ ਰਹਿਮਤ ਵਰਤਾਈ। ਇਸ ਪਾਵਨ ਪਵਿੱਤਰ ਬਾਣੀ ਦੀ ਜੋ ਆਪਾਂ ਜਿਸ ਦੀ ਵਿਚਾਰ ਕਰਨ ਲੱਗੇ ਹਾਂ, ਮਲਾਰ ਕੀ ਵਾਰ ਦਾ ਪਹਿਲਾ ਸਲੋਕ ਸਤਿਗੁਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਮੇਰੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਸ਼ੁਰੂਆਤ ਕਰਦੇ ਨੇ। ਸਲੋਕ ਮਹਲਾ ਤੀਜਾ, ਗੁਰ ਮਿਲਿਆ ਮਨ ਰਹਿਸੀਆ, ਜੋ ਉੱਠੇ ਧਰਨ ਸ਼ਿਗਾਰ। ਕਹਿਣ ਲੱਗੇ ਜਦੋਂ ਗੁਰੂ ਮਿਲ ਪੈਂਦਾ ਹੈ ਨਾ, ਇਉਂ ਕਹਿ ਲਓ ਜੇ ਬੰਜਰ ਧਰਤੀ ਤੇ ਮੀਂਹ ਪੈ ਗਿਆ, ਕਿਉਂਕਿ ਇਹਨਾਂ ਦੀ ਘਾਲਣਾ ਬੜਾ ਲੰਮਾ ਸਮਾਂ 60-62 ਸਾਲ ਇਹ ਗੰਗਾ ਦੇ ਦਰਸ਼ਨਾਂ ਨੂੰ ਜਾਂਦੇ ਰਹੇ, ਹਰ ਸਾਲ ਜਾਂਦੇ ਸਨ। ਸਾਲ ਵਿੱਚ 2 ਵਾਰੀ ਵੀ ਜਾਣ ਦਾ ਜ਼ਿਕਰ ਕਈ ਥਾਈਂ ਕੀਤਾ ਹੈ, ਲੇਕਿਨ ਅੰਦਰ ਦੀ ਭਾਵਨਾ, ਅੰਦਰ ਦਾ ਖੜਾਓ, ਅੰਦਰ ਦਾ ਜਿਹੜਾ ਟਿਕਾਵ ਨਹੀਂ ਸੀ ਬਣ ਰਿਹਾ। ਮਾਲਕ ਦੀ ਰਹਿਮਤ ਹੋਈ, ਕਿਸੇ ਮਿਹਣਾ ਮਾਰਤਾ, ਤੂੰ ਨਗੁਰਾ ਹੀ ਫਿਰਦਾ ਅਜੇ ਤੀਕ, ਕਿਉਂਕਿ ਗੁਰੂ ਬਿਨਾਂ ਗੱਤ ਨਹੀਂ ਹੈ। ਤੇ ਪਛਤਾਵਾ ਜਾਗਿਆ, ਉਮਰ ਭਾਵੇਂ ਬਿਰਧ ਹੈ, 60-62 ਸਾਲ ਦੀ ਉਮਰ, ਮਨ ਵਿੱਚ ਇੱਕ ਲਾਲਸਾ ਪੈਦਾ ਹੋ ਗਈ, ਗੁਰੂ ਚੁਣ ਲੈਣਾ ਚਾਹੀਦਾ, ਗੁਰੂ ਬਣਾ ਲੈਣਾ ਚਾਹੀਦਾ। ਅੰਦਰ ਤੜਪ ਹੈ, ਰਾਤ ਨੀਂਦ ਨਹੀਂ ਆ ਰਹੀ, ਲੰਘ ਗਈ ਗੁਰੂ ਲੱਭਾਂ ਤੇ ਲੱਭਾਂ, ਕਿੱਥੋਂ ਤੀਰਥਾਂ ਤੇ ਬੜਾ ਘੁੰਮ ਲਿਆ ਹੈ। ਸਹੀ ਮਾਨਿਆਂ ਵਿੱਚ ਅੰਦਰ ਠੰਡਕ ਪਾਉਣ ਵਾਲਾ ਗੁਰੂ ਪ੍ਰਾਪਤ ਨਹੀਂ ਹੋਇਆ ਤੇ ਸਬੱਬ ਬਣ ਗਿਆ। ਸਾਡੀ ਜ਼ਿੰਦਗੀ 'ਚ ਬੜੇ ਸਬੱਬ ਸਾਨੂੰ ਮਿਲਦੇ ਨੇ ਸੁਧਰਨ ਦੇ ਤੇ ਸਿੱਖਣ ਦੇ, ਨਾ ਸਿੱਖੀਏ ਤੇ ਗੱਲ ਵੱਖਰੀ। ਔਰ ਖਿਆਲ ਕਰੋ, ਸਬੱਬ ਹੀ ਰੱਬ ਬਣ ਜਾਂਦਾ ਬਹੁਤੀ ਵਾਰੀ। ਘਰ ਵਿੱਚ ਬੱਚੀ, ਭਰਾ ਦੀ ਨੂੰਹ ਰਾਣੀ, ਬੀਬੀ ਅਮਰੋ ਜੀ ਨੇ ਦੁੱਧ ਰਿੜਕਣਾ ਪਾਇਆ, ਆਮ ਘਰਾਂ 'ਚ ਦੁੱਧ ਰਿੜਕਦੇ ਅੰਮ੍ਰਿਤ ਵੇਲੇ ਉੱਠ ਕੇ। ਤੇ ਗੁਰਮਤ ਵਿਚਾਰ ਧਾਰਨ ਹਰ ਘਰ ਹੀ ਜਿਹੜੀ ਉਹ ਧਰਮਸ਼ਾਲਾ ਬਣ ਜਾਏ, ਧਰਮਸ਼ਾਲਾ ਬਣ ਹੀ ਜਾਂਦੀ ਜਦੋਂ ਸਵੇਰੇ ਬੀਬੀ ਉੱਠੇ ਤੇ ਉੱਠ ਕੇ ਰੱਬ ਨਾਲ ਸਤਨਾਮ ਵਾਹਿਗੁਰੂ ਜਪਣ ਲੱਗ ਜਾਏ, ਰੋਟੀ ਪਕਾਉਂਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਲੇ, ਉਹ ਲੰਗਰ ਗੁਰੂ ਕਾ ਲੰਗਰ ਹੀ ਹੈ ਨਾ। ਅਸੀਂ ਭੁਲੇਖੇ ਵਿੱਚ ਪੈ ਜਾਂਦੇ ਵੀ ਜਿਹੜਾ ਗੁਰਦੁਆਰੇ ਪੱਕਦਾ ਗੁਰੂ ਕਾ ਲੰਗਰ, ਜਿਹੜਾ ਘਰ ਵਿੱਚ ਪੱਕਦਾ ਉਹ ਸ਼ਾਇਦ ਮੇਰਾ ਨਹੀਂ ਪਾਏ, ਦਾਣਾ ਪਾਣੀ ਗੁਰੂ ਕਾ ਹੈ।
ਦੇਣ ਵਾਲਾ ਹੋਰ ਹੈ, ਤੇਰੇ ਜਿੰਮੇ ਸੇਵਾ ਹੀ ਆ, ਪਰਿਵਾਰ ਨੂੰ ਖਵਾ ਲਾ, ਬਾਹਰਲੇ ਨੂੰ ਖਵਾ ਲਾ, ਤੇਰੀ ਮਰਜ਼ੀ। ਘਰ ਵਿੱਚ ਬੱਚੀ ਨੇ ਰਿੜਕਣਾ ਪਾਇਆ ਤੇ ਰਿੜਕਣਾ ਪਾਉਂਦੀ ਪਾਉਂਦੀ ਬੜੀ ਮਿੱਠੀ ਧੁੰਦ ਦੇ ਨਾਲ ਪਾਠ ਕਰਦੀ ਪਈ ਹੈ। ਹੁਣ ਖਿਆਲ ਕਰਿਓ, ਇਹ ਪ੍ਰਚਾਰ ਨਹੀਂ ਕਰਦੀ ਵੀ, ਪਾਠ ਕਰਦੀ ਪਈ। ਤੇ ਉਹ ਬਜ਼ੁਰਗ ਨੇ ਸੁਣ ਲਿਆ ਜਿਹੜਾ ਤਰਫਦਾ ਪਿਆ ਵੀ ਗੁਰੂ ਚਾਹੀਦਾ, ਗੁਰੂ ਚਾਹੀਦਾ, ਉਹਦੇ ਅੰਦਰ ਠੰਡਕ ਪਈ। ਨੇੜੇ ਹੋ ਕੇ ਝੱਕ ਕੇ, ਕਿਉਂਕਿ ਨੂੰਹ ਰਾਣੀ ਹੈ, ਬਾਣੀ ਨੂੰ ਬੜੇ ਪਿਆਰ ਨਾਲ ਸੁਣਿਆ। ਜਦੋਂ ਸਮਾਪਤੀ ਹੋਈ ਤੇ ਆਪਣੀ ਧੀ ਰਾਣੀ ਨੂੰ ਪੁੱਛਣ ਲੱਗਾ, ਬੇਟਾ ਜਿਹੜਾ ਸ਼ਬਦ ਪੜਿਆ ਇਹ ਕਿੱਥੋਂ ਆਇਆ, ਕਿਹੜੇ ਗੁਰੂ ਦਾ ਕੀ ਹੈ? ਬੜੀ ਠੰਡਕ ਪਾਈ ਇਹਨੇ। ਹੁਣ ਉਹਨੇ ਦੱਸਿਆ, ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ, ਜਿਹਦੀ ਗੁਰਗੱਦੀ ਤੇ ਮੇਰੇ ਸਤਿਕਾਰਯੋਗ ਪਿਤਾ ਜੀ ਆਪ ਸੁਭਾਏਮਾਨ ਨੇ। ਹੁਣ ਜੇ ਘਰ ਵਿੱਚ ਵੀ ਬਾਣੀ ਪੜ੍ਹੀਏ, ਪ੍ਰਚਾਰ ਆਪਣੇ ਆਪ ਹੀ ਹੋ ਜਾਂਦਾ, ਬੱਚਾ ਆਪੇ ਵੇਖ ਕੇ ਮਾਂ ਬਾਪ ਗੁਟਕਾ ਫੜ ਲੈਂਦਾ, ਬਜ਼ੁਰਗ ਵੀ ਪ੍ਰੇਰਣਾ ਲੈ ਲੈਂਦਾ, ਬਹੁਤੇ ਬਾਹਰ ਪ੍ਰਚਾਰ ਦੀ ਲੋੜ ਨਹੀਂ। ਐਸਾ ਗੁਰੂ ਕਰ ਗਿਆ ਫਿਰ ਗੁਰੂ ਕਾ ਹੀ ਹੋ ਗਿਆ ਬਸ, ਫਿਰ ਮੁੜਿਆ ਨਹੀਂ। ਗੁਰੂ ਅੰਗਦ ਦੇਵ ਜੀ ਹਜ਼ੂਰੀ ਜਾ ਕੇ ਸੇਵਾ ਕੀਤੀ ਦਿਨ ਰਾਤ, ਐਸਾ ਮਨ ਔੜਿਆ ਸੀ, ਐਸਾ ਮਨ ਪਿਆਸਿਆ ਸੀ, ਲੰਮੀ ਕਿਰਤ ਸੀ, ਸਾਬ ਲੋ 60 ਸਾਲ ਦੀ ਉਮਰ ਚ ਪਹੁੰਚ ਕੇ 12 ਸਾਲ ਸੇਵਾ ਕਰਦੇ ਨੇ, ਘਾਲਣਾ ਕਿੱਡੀ ਜ਼ਬਰਦਸਤ ਹੈ। ਗੁਰੂ ਸਾਹਿਬ ਨੇ ਸ਼ਰਾਨ ਕਰਾਉਣਾ, ਉਮਰ ਵਿੱਚ ਛੋਟੇ ਨੇ, ਉੱਦਾਂ ਸਾਕ ਵਜੋਂ ਕੁੜਮ ਨੇ, ਲੜਕੇ ਵਾਲੇ ਭਰਾ ਦੇ ਕੁੜਮ ਹੋਏ, ਆਪਣੇ ਵੀ ਕੁੜਮ, ਪਰ ਮਨ ਨੂੰ ਮਾਰ ਲਿਆ ਤੇ ਗੁਰੂ ਟੁੱਟ ਪਿਆ। ਗੁਰੂ ਉਸ ਦਿਨ ਟੁੱਟਾ ਜਦੋਂ ਕਿਸੇ ਆ ਕੇ ਕਿਹਾ, ਸੱਚੇ ਪਾਤਸ਼ਾਹ ਤੁਹਾਡਾ ਸਿੱਖ ਜਿਹੜਾ ਰੋਜ਼ ਪਾਣੀ ਲਿਆ ਕੇ ਤੁਹਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਵਾਉਂਦਾ ਹੈ ਨਾ ਦੂਰੋਂ, ਅੱਜ ਮੂੰਹ ਹਨੇਰੀ ਝੱਖੜ ਦੇ ਵਿੱਚ ਡਿੱਗ ਪਿਆ ਹੈ। ਤੇ ਗੁਰੂ ਸੱਚੇ ਪਾਤਸ਼ਾਹ ਬਚਨ ਸੁਣ ਕੇ ਤੇ ਵਾਹਿਗੁਰੂ ਕਰਦੇ ਉੱਠ ਖਲੋਤੇ, ਵਾਹ ਭਾਈ ਵਾਹ, ਮੈਂ ਕਦੋਂ ਤੋਂ ਡੀਕਦਾ ਸਾਂ ਕਿ ਮੇਰਾ ਸਿੱਖ ਤਨ ਕਰਕੇ ਮਨ ਕਰਕੇ ਡਿੱਗ ਪਏ। ਤੇ ਗੁਰੂ ਪਾਤਸ਼ਾਹ ਨੇ ਇਸ ਡਿੱਗੇ ਹੋਏ ਸਿੱਖ ਨੂੰ ਗਲਾ ਕੁੱਕੜੀ ਵਿੱਚ ਲੈ ਲਿਆ ਤੇ ਤਖ਼ਤ ਤੇ ਬਿਠਾ ਦਿੱਤਾ, ਆਪ ਚਰਨਾਂ ਵਿੱਚ ਬੈਠ ਗਏ। ਐਸੀ ਘਟਨਾ ਇਸ ਗੁਰੂ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੀ। ਐਸੇ ਗੁਰ ਕੋ ਬਲ ਬਲ ਜਾਈਏ, ਜਿਹਨੇ ਕਿਰਪਾ ਕਰਤੀ, ਰਹਿਮਤ ਕਰ ਦਿੱਤੀ, ਡਿੱਗੇ ਨੂੰ ਚੁੱਕ ਕੇ ਗਲੇ ਨਾਲ ਲਾ ਲਿਆ, ਤਖ਼ਤ ਤੇ ਬਿਠਾ ਦਿੱਤਾ। ਉਸ ਮਹਾਨ ਸ਼ਖਸੀਅਤ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਇਹ ਪਾਵਨ ਸ਼ਬਦ ਹੈ ਵੀ ਜਦੋਂ ਮਨ ਹਰਖਿਆ ਹੈ, ਮਨ ਔੜ ਲੱਗੀ ਹੈ, ਵਕਾਰਾਂ ਨੇ ਸਰੀਰ ਨੂੰ ਤਪਾ ਦਿੱਤਾ ਹੈ, ਰੁੱਖਾਪਨ ਆ ਗਿਆ, ਸੋਕਾ ਹੋ ਗਿਆ, ਪਤਝੜ ਹੋ ਗਈ, ਗਰਮ ਦੀ ਲੂਹ ਨੇ ਲੂਹ ਸੁੱਟਿਆ, ਧਰਤੀ ਬੰਜਰ ਹੋ ਗਈ, ਛੱਪੜਾਂ ਦੇ ਸਰੋਵਰਾਂ ਦੇ ਜੀਵ ਪਾਣੀ ਸੁੱਕਣ ਕਰਕੇ ਮਰ ਗਏ, ਇਹ ਅਵਸਥਾ ਮੇਰੀ ਸੀ। ਪਰ ਜਦੋਂ ਮੈਨੂੰ ਗੁਰੂ ਮਿਲ ਪਿਆ, ਜਦੋਂ ਗੁਰੂ ਨੇ ਰਹਿਮਤ ਕਰ ਦਿੱਤੀ, ਗੁਰੂ ਨਾਲ ਮਿਲਾਪ ਹੋ ਗਿਆ ਤੇ ਮੇਰਾ ਸਰੀਰ ਐਸਾ ਹੋ ਗਿਆ, ਗੁਰ ਮਿਲਿਆ ਮਨ ਰਹਿਸੀ ਐਸਾ ਆਨੰਦਿਤ ਹੋ ਗਿਆ ਜਿਉਂ ਉੱਠੇ ਧਰਨ ਸ਼ਿਗਾਰ। ਜਿਸ ਤਰ੍ਹਾਂ ਧਰਤੀ ਬੰਜਰ ਜਿਹੜੀ ਸੁੱਕੀ ਹੋਈ ਹੈ, ਮੀਂਹ ਨੂੰ ਤਰਸਦੀ, ਤੇੜਾਂ ਪਾੜ ਗਈਆਂ ਕਿਹਦੇ ਵਿੱਚ, ਉਹਦੇ ਤੇ ਮੀਂਹ ਵੁੱਟ ਜਾਏ ਨਾ, ਮੀਂਹ ਪੈ ਜਾਏ ਤੇ ਫਿਰ ਰੌਣਕਾਂ ਲੱਗ ਜਾਂਦੀਆਂ, ਡੱਡੂ ਨਿਕਲ ਆਉਂਦੇ ਨੇ, ਬੀਜ ਜਿਹੜੇ ਕਦੋਂ ਦੇ ਪੈ ਜ਼ਮੀਨ 'ਚ ਪੁੰਗਰਨੇ ਸ਼ੁਰੂ ਹੋ ਜਾਂਦੇ, ਹਵਾ ਠੰਡੀ ਹੋ ਗਈ, ਦਰਿਆ ਸੁਭਰ ਭਰ ਗਏ। ਖੇੜਾ ਹੀ ਖੇੜਾ ਦਰਖਤਾਂ ਦੇ ਵਿੱਚ ਨਵੇਂ ਪੱਤੇ ਨਿਕਲਣ ਲੱਗ ਪਏ, ਕਰੂੰਬਲਾਂ ਫੁੱਟ ਪਈਆਂ, ਫੁੱਲ ਲੱਗ ਗਏ। ਕਹਿਣ ਲੱਗੇ, ਜਦੋਂ ਗੁਰੂ ਮੈਨੂੰ ਮਿਲਿਆ ਨਾ, ਮੇਰੀ ਅਵਸਥਾ ਇਹ ਬਣ ਗਈ। ਗੁਰੂ ਕੋ ਆ ਕੇ ਜੇ ਮਨ ਖਿੜਿਆ ਨਾ ਤੇ ਫਿਰ ਸਮਝ ਲਓ ਆਏ ਨਹੀਂ ਅਸੀਂ, ਅਜੇ ਸਾਡੇ ਤੇ ਕਿਰਪਾ ਹੋਈ ਨਹੀਂ। ਸਭ ਦਿਸੇ ਹਰਿਆਵਲੀ ਹਰਿਆਵਲੀ, ਸਰ ਭਰੇ ਸੁਭਰ ਤਾਲ। ਹੁਣ ਸਾਰੇ ਪਾਸੇ ਹਰਿਆਵਲ ਹਰਿਆਵਲ ਹੋ ਗਈ, ਸਰ ਸਰੋਵਰ ਤਾਲ, ਛੱਪੜ ਨੱਕੋ ਨੱਕ ਭਰ ਗਏ, ਉੱਥੇ ਰੌਣਕਾਂ ਲੱਗ ਗਈਆਂ, ਜਾਨਵਰ ਆ ਗਏ, ਪਾਣੀ ਪੀਣ ਵਾਲੇ ਆ ਗਏ, ਨਹਾਉਣ ਵਾਲੇ ਆ ਗਏ,
ਇਉਂ ਕਹਿ ਲਈਏ ਬੰਜਰ ਹੋਈ ਧਰਤੀ ਤੇ ਜੇ ਮੀਂਹ ਪਿਆ ਖੁਸ਼ਹਾਲੀ ਤੇ ਖੇੜਾ ਆ ਜਾਂਦਾ, ਇਸੇ ਤਰ੍ਹਾਂ ਮੇਰੇ ਜੀਵਨ ਵਿੱਚ ਹੋ ਗਿਆ, ਹਰ ਇੱਕ ਦੇ ਜੀਵਨ ਵਿੱਚ ਹੁੰਦਾ ਹੈ। ਅੰਦਰ ਸੱਚੇ ਅੰਦਰ ਰਚੇ ਸੱਚ ਰੰਗ, ਅੰਦਰ ਫਿਰ ਅਜਿਹਾ ਸੱਚ ਦਾ ਰੰਗ ਜਿਹੜਾ ਲੱਗ ਗਿਆ, ਜਿਹਦਾ ਮਜੀਠ ਪਾਉਣ ਰੰਗ ਕੂੜਾ ਤੇ ਲਾਲ ਚੜ ਜਾਂਦਾ ਹੈ, ਇੱਕ ਮੇਕ ਹੋ ਜਾਂਦਾ, ਹਰ ਤੰਦ ਤੰਦ ਦੇ ਵਿੱਚ ਪਹੁੰਚ ਜਾਂਦਾ ਹੈ। ਕਹਿਣ ਲੱਗੇ ਰਚ ਗਿਆ ਨਿਰੰਕਾਰ ਦੇ ਨਾਮ ਨਾਲ, ਲਾਲ ਰੰਗ ਤੇ ਇਸ ਕੋਲ ਲੱਗਾ ਜਿਸ ਕੇਵਟ ਭਾਗਾ, ਐਸੀ ਲਾਲੀ ਚੜੀ, ਐਸਾ ਰੰਗਤ ਚੜ ਗਏ। ਕਮਲ ਵਿਕਸੇ ਸੱਚ ਮਨ, ਗੁਰ ਕੈ ਸ਼ਬਦ ਨਿਹਾਲ। ਹੁਣ ਅਵਸਥਾ ਇਹ ਬਣੀ ਵੀ ਅੰਦਰ ਮਨ ਵਿੱਚ ਸੱਚ ਦਾ ਜਿਹੜਾ ਕਮਲ ਦਾ ਫੁੱਲ ਹੈ ਉਹ ਵਿਕਸ ਗਿਆ, ਖਿੜ ਗਿਆ, ਖੁਸ਼ਬੂ ਹੋ ਗਈ, ਭੌਰੇ ਆ ਗਏ, ਤਿਤਲੀਆਂ ਆ ਗਈਆਂ, ਖੁਸ਼ਬੂ ਵੰਡੀ ਜਾਣ ਲੱਗ ਪਈ, ਸੰਗਤ ਜੁੜਨ ਲੱਗ ਪਈ। ਰੰਗੇ ਹੋਏ ਵਿਅਕਤੀ ਕੋਲੋਂ ਜਦੋਂ ਖੁਸ਼ਬੂ ਆਉਂਦੀ ਹੈ ਤੇ ਉੱਤੇ ਭੌਰੇ ਆਉਂਦੇ ਨੇ, ਉਹਨੂੰ ਨਾਮ ਰੰਗ ਲੈਣ ਲਈ ਬੜੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ। ਗੁਰ ਕੈ ਸ਼ਬਦ ਨਿਹਾਲ, ਇਹ ਅਵਸਥਾ ਬਣੀ ਕਿਵੇਂ ਬਣੀ? ਕਿ ਗੁਰੂ ਕੇ ਪਾਵਨ ਬਚਨਾਂ ਨੂੰ ਸਰਵਣ ਕਰਨ ਦੇ ਨਾਲ, ਗੁਰੂ ਕੇ ਪਾਵਨ ਬਚਨਾਂ ਨੂੰ ਸਤ ਸਤ ਕਰਕੇ ਮੰਨਣ ਦੇ ਨਾਲ। ਖੈਰ ਕਰੇ ਜੇ ਕਈ ਵਾਰੀ ਅਸੀਂ ਅਵਸਥਾ ਬਣ ਜਾਂਦੀ ਜ਼ਿੰਦਗੀ 'ਚ। ਗੁਰੂ ਅਮਰਦਾਸ ਮਹਾਰਾਜ ਜੀਵਨ ਦੀ ਇਹ ਗਾਥਾ ਲਿਖੀ ਜੀ, ਮੈਂ ਦੋ ਕੁ ਮਿੰਟ ਵਿੱਚ ਕਹਿਣ ਦਾ ਯਤਨ ਕਰਾਂ ਪ੍ਰਸੰਗ ਦੇ ਤੌਰ 'ਤੇ, ਆਖੀ ਦੇ ਤੌਰ 'ਤੇ। ਗੁਰੂ ਕੇ ਜੁਰੀ ਸਿੱਖ ਆਇਆ, ਅਰਦਾਸ ਬੇਨਤੀ ਕੀਤੀ ਗੁਰੂ ਘਰੋਂ, ਖੁਸ਼ੀਆਂ ਲਈਆਂ, ਸੱਚੇ ਪਾਤਸ਼ਾਹ ਰਹਿਮਤ ਵਰਤਾ ਮੇਰਾ ਕੰਮ ਚੱਲਦਾ ਸੀ ਪਰ ਜੱਕ ਦਾ ਮੇਰਾ ਕੰਮ ਮੰਦਾ ਪੈ ਗਿਆ, ਜੇ ਤੂੰ ਤੁੱਠੈ, ਜੇ ਤੂੰ ਰਹਿਮਤ ਕਰ ਦੇਵੇਂ, ਯੁਕਤੀ ਦੇ ਦੇਵੇਂ ਤੇ ਮੈਂ ਉਸ ਮੁਤਾਬਕ ਜ਼ਿੰਦਗੀ ਜੀਵਾਂ ਤੇ ਵਾਰੇ ਨਿਆਰੇ ਹੋ ਜਾਣ, ਹਰ ਇੱਕ ਦੀ ਭਾਵਨਾ ਹੁੰਦੀ। ਗੁਰੂ ਤੁੱਠ ਗਏ, ਰਹਿਮਤ ਹੋ ਗਈ। ਕਹਿਣ ਲੱਗੇ ਇੱਦਾਂ ਕਰ, ਜਿਹੜਾ ਕਾਰੋਬਾਰ ਇੱਥੇ ਕਰਦਾ ਨਾ ਆਪਣੇ ਲਾਹੌਰ, ਇਹ ਤੂੰ ਦਿੱਲੀ ਜਾ ਕੇ ਕਰ। ਮਾਇਆ ਦੀ ਹੁੰਡੀ ਬਣਾ ਕੇ ਦਿੰਦਾ ਸੀ, ਲੈ ਕੇ ਭੇਜ ਦੇਣਾ, ਇੰਨੀ ਮਾਇਆ ਮੇਰੇ ਕੋਲ ਪਹੁੰਚ ਗਈ, ਇਹਨੂੰ ਇੰਨੇ ਦਾ ਸੌਦਾ ਦੇ ਦੇਣਾ। ਮਤਲਬ ਕਾਗਜ਼ ਲੁੱਟੇ ਜਾਣ ਦਾ ਜਿਹੜਾ ਕੰਮ ਸੀ ਉਹ ਮਾਇਆ ਦਾ ਮੁੱਕ ਜਾਂਦਾ ਸੀ, ਕਾਗਜ਼ ਹੀ ਜਾ ਕੇ ਅੱਗੇ ਫੜਾ ਦੇਣਾ। ਕਹਿਣ ਲੱਗੇ ਬੜਾ ਕੰਮ ਚੱਲਿਆ ਇਹਦਾ। ਨਾਲ ਉਹਨੂੰ ਇਹ ਕਹਿ ਦਿੱਤਾ, ਭਾਈ ਆਪਣੇ ਖਾਤੇ 'ਚ ਨਾਨਕ ਦਾ ਖਾਤਾ, ਗੁਰੂ ਨਾਨਕ ਦੇ ਦਰ ਦਾ ਇੱਕ ਖਾਤਾ ਲਾ ਕੇ ਰੱਖੀ, ਵਾਰੇ ਨਿਆਰੇ ਹੋਣਗੇ, ਮਾਲਕ ਬਰਕਤਾਂ ਪਾਵੇਗਾ। ਕਹਿੰਦੇ ਉਹਦਾ ਕਾਰੋਬਾਰ ਬੜਾ ਚੱਲਿਆ, ਬਹੁਤ ਕਾਰੋਬਾਰ ਚੱਲਿਆ। ਤੇ ਗੁਰੂ ਪਾਤਸ਼ਾਹ ਜੋਰੀ 'ਚ ਕੋਈ ਸਿੱਖ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਰਹਿਮਤ ਕਰੋ, ਬੱਚੀ ਜਵਾਨ ਹੋ ਗਈ ਹੈ, ਉਹਦੀ ਛੱਤ ਲਈ ਮਾਇਆ ਕੋਲ ਕੋਈ ਨਹੀਂ, ਥੋੜ੍ਹੀ ਬਹੁਤੀ ਕਰ ਦਿਓ ਕਿਰਪਾ। ਸੱਚੇ ਪਾਤਸ਼ਾਹ ਨੇ ਚਿੱਠੀ ਲਿਖੀ, ਪੁਰਾਣਾ ਸਿੱਖ ਹੈ ਮੇਰਾ, ਉਹਦੇ ਕੋਲ ਸਾਡਾ ਖਾਤਾ ਚੱਲਦਾ, ਦਿੱਲੀ ਖਾਤਾ ਚੱਲਦਾ ਉਹਦੇ ਕੋਲ, ਜਾ ਬਾਬੇ ਨਾਨਕ ਦਾ ਨਾਂ ਲੈ ਦੀ, ਜਿੰਨੀ ਚਾਹੀਦੀ ਤੈਨੂੰ ਮਾਇਆ ਮਿਲ ਜਾਏਗੀ। ਉਹ ਚਲਾ ਗਿਆ ਵਿਚਾਰਾ ਗਰੀਬ ਲੋੜਵੰਦ, ਲੇਕਿਨ ਉਹ ਮਾਇਆ ਦੇ ਵਿੱਚ ਐਸਾ ਖੁਚਤ ਹੋ ਗਿਆ ਸੀ ਕਿ ਉਹਦੇ ਉਹਨੂੰ ਚੇਤਾ ਹੀ ਭੁੱਲ ਗਿਆ ਕਿ ਬਾਬਾ ਨਾਨਕ ਕਿਹੜਾ ਹੈ। ਉਹ ਸਿੱਖ ਨੇ ਜਾ ਕੇ ਚਿੱਠੀ ਵੀ ਦਿੱਤੀ ਤੇ ਨਾ ਗੱਲ ਬਣੀ, ਉਹਨੇ ਪਛਾਣਿਆ ਮੈਂ ਨਹੀਂ ਜਾਣਦਾ, ਚਲੋ ਵੀ ਨਹੀਂ ਜਾਣਦਾ ਹੋਏਗਾ, ਵਿਚਾਰਾ ਗਰੀਬ ਆ ਗਿਆ, ਗੁਰੂ ਘਰੋਂ ਬੱਚੀ ਵਿਆਹ ਦਿੱਤੀ ਗਈ। ਲੇਕਿਨ ਜਦੋਂ ਪਰਮੇਸ਼ੁਰ ਨੂੰ ਭੁੱਲ ਜਾਂਦਾ ਹੈ ਤੇ ਫਿਰ ਉਹ ਪਾਪ ਕਰਨੇ ਸ਼ੁਰੂ ਜਾਂਦਾ ਤੇ ਫਿਰ ਉਹਦੇ ਵਿੱਚ ਫਿਰ ਉਹੀ ਅਵਸਥਾ ਬਣ ਗਈ ਵੀ ਕੰਗਾਲਤੇ ਵਾਲੇ ਪਾਸੇ ਤੁਰ ਪਿਆ, ਜਿਹਨਾਂ ਕੋਲੋਂ ਲੈਣੇ ਉਹਨਾਂ ਦਿੱਤੇ ਨਾ ਤੇ ਜਿਹਨਾਂ ਦੇ ਇੰਨੇ ਦੇਣੇ ਉਹ ਸਿਰ ਤੇ ਚੜ ਪਏ, ਬਿਲਕੁਲ ਕੰਗਾਲ ਹੋ ਗਿਆ, ਬਿਲਕੁਲ ਕੰਗਾਲ ਹੋ ਕੇ ਤੇ ਹੁਣ ਪਛਤਾਉਣ ਲੱਗਾ ਵੀ ਕੀ ਬਣਿਆ ਮੇਰਾ। ਸੋਚਦਿਆਂ ਸੋਚਦਿਆਂ ਫਿਰ ਗੱਲ ਪਹੁੰਚੀ ਵੀ ਉੱਥੋਂ ਮੈਨੂੰ ਪ੍ਰਾਪਤੀ ਹੋਈ ਹੈ, ਇਹ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ। ਅਸੀਂ ਬਹੁਤ ਵਾਰੀ ਭੁੱਲ ਜਾਂਦੇ ਤੇ ਇਹ ਫਿਰ ਗੋਇੰਦਵਾਲ ਸਾਹਿਬ ਪਹੁੰਚਿਆ, ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਧਾ ਮੱਥੇ ਨਾਲ ਲੱਗਾ, ਸ਼ਰਮਿੰਦਾ ਹੋਇਆ ਤੇ ਜਾ ਕੇ ਲੰਗਰ ਵਿੱਚ ਬਰਤਨਾਂ ਦੀ ਸੇਵਾ ਕਰਨ ਲੱਗ ਪਿਆ। ਕਹਿੰਦੇ ਸੇਵਾ ਦਿਨ ਰਾਤ ਸਵਾਹ ਨੇ ਲੈਣੀ ਤੇ ਮਲੀ ਜਾਣੀ, ਭਾਂਡੇ ਧੋਈ ਜਾਣੇ, ਭਾਂਡਿਆਂ ਨੂੰ ਮਾਂਜੀ ਜਾਣਾ, ਬਸ ਇਹੀ ਕੰਮ, ਉਹਦੀ ਪਾ ਛੱਡਣੀ, ਤਾਂ ਨੂੰ ਸਿਰ ਚੁੱਕਣਾ ਨਾ। ਇੱਕ ਦਿਨ ਮੇਰੇ ਮਾਲਕ ਦੀ ਮੌਜ ਆਈ,
ਆਪ ਲੰਗਰ ਵਿੱਚ ਚਲੇ ਗਏ ਤੇ ਵੱਖ ਵੱਖ ਗੁਰਸਿੱਖਾਂ ਨੂੰ ਮਿਲਦੇ ਹੋਏ, ਸ਼ਾਬਾਸ਼ ਦਿੰਦੇ ਹੋਏ, ਉਹਨਾਂ ਨੂੰ ਮਾਣ ਦਿੰਦੇ ਹੋਏ ਇਹਦੇ ਕੋਲ ਪਹੁੰਚ ਗਏ। ਇਹਦੇ ਕੋਲ ਪਹੁੰਚੇ ਤੇ ਇਹਨੇ ਸਵਾਹ ਨਾਲ ਇੱਕ ਪੱਕ ਹੋਇਆ ਪਿਆ ਤੇ ਸ਼ਰਮਿੰਦਾ ਮੂੰਹ ਤਾਂ ਨਾ ਕਰੇ ਸੱਚੇ ਪਾਤਸ਼ਾਹ, ਕਹਿਣ ਲੱਗੇ ਭਾਈ ਗੰਗੋ ਸ਼ਾਹ ਹੋਵੇਂ ਸ਼ਾਹ ਤੇ ਮਲੇ ਸਵਾਹ। ਸਾਕੀ ਕਰ ਲਿਖਦਾ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਲਿਆ, ਕਹਿਣ ਲੱਗਾ ਮੇਰੇ ਮਾਲਕਾ ਤੂੰ ਕਰੇ ਤੇ ਸ਼ਾਹ, ਨਹੀਂ ਤੇ ਸਵਾਹ ਹੀ ਸਵਾਹ। ਜੇ ਮੇਰਾ ਮਾਲਕ ਰਹਿਮਤ ਕਰਦਾ ਨਾ ਉਹ ਸਵਾਹ ਨੂੰ ਮਾਲਕ ਬਣਾ ਦਿੰਦਾ ਹੈ, ਫਿਰ ਕਿਰਪਾ ਹੋਈ, ਫਿਰ ਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨਾ। ਵਾਰ ਵਾਰ ਸਿੱਖ ਭੁੱਲਦਾ ਤੇ ਗੁਰੂ ਵਾਰ ਵਾਰ ਬਖਸ਼ਦਾ ਹੈ, ਗੁਰੂ ਬਖਸ਼ਿੰਦ ਹੈ। ਇਸ ਲਈ ਸੱਚੇ ਪਾਤਸ਼ਾਹ ਜੁਰੀ ਚੱਕ ਕੇ ਸੱਚ ਰੱਖਦੀ ਹੈ ਅੱਗੇ ਸੱਚੇ ਪਾਤਸ਼ਾਹ ਬੜੇ ਗੁਨਾਹਾਂ ਨਾਲ ਭਰੇ, ਹਮ ਅਵਗਣ ਭਰੇ ਗੁਣ ਆਏ। ਅਸੀਂ ਤਾਂ ਜਾਣਦੇ ਹੀ ਹਾਂ ਨਾ, ਬਾਹਰ ਭਾਵੇਂ ਵਿਖਾਵਾ ਅਸੀਂ ਗੁਣਾਂ ਦਾ ਕਰਦੇ ਹਾਂ। ਸ਼ਹਿਨਸ਼ਾਹ ਇਹੀ ਜ਼ਿਕਰ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੇਰੀ ਰਹਿਮਤ ਹੋ ਗਈ ਤੇ ਤੂੰ ਦਿੱਤਾ ਮੈਨੂੰ ਗਿਆਨ, ਦਿੱਤਾ ਨਾਮ ਦੀ ਦਾਤ ਤੇ ਨਿਹਾਲ ਹੋ ਗਿਆ ਗੁਰ ਕੈ ਸ਼ਬਦ ਨਿਹਾਲ। ਜਿਹਨੇ ਗੁਰੂ ਕੇ ਸ਼ਬਦ ਨਾਲ ਸਾਂਝ ਪਾ ਲਈ ਉਹ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਰਹਿਮਤ ਕਰ। ਮਨਮੁੱਖ ਦੂਜੀ ਤਰਫ ਦੂਜੇ ਪਾਸੇ ਮਨਮੁੱਖ ਦਾ ਜ਼ਿਕਰ ਕੀਤਾ ਹੈ, ਜਿਹੜਾ ਭੈ ਕੀ ਸਾਰ ਨਹੀਂ ਜਾਣਦਾ, ਜਿਹੜਾ ਮਨ ਦੇ ਪਿੱਛੇ ਲੱਗਦਾ ਹੈ, ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝ ਕੇ ਬਹਿ ਜਾਂਦਾ। ਉਹ ਮੂਰਖਾ ਡਿੱਗੇਗਾ ਕਿਉਂਕਿ ਮਨ ਲੋਚੇ ਬਰਿਆਈਆਂ, ਮਨ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋ। ਮਨ ਦੀ ਅਵਸਥਾ ਜਿਹਦੇ ਪਿੱਛੇ ਲੱਗ ਗਿਆ ਇਹਨੇ ਨਹੀਂ ਜੇ ਸੱਚ ਵੱਲੋਂ ਤੁਰਨਾ, ਨਹੀਂ ਤੁਰਨ ਦੇਣਾ। ਕੋਈ ਕਹੇ ਵੀ ਆ ਚੱਲੀਏ ਗੁਰਦੁਆਰੇ, ਨਹੀਂ ਚੱਲੇਗਾ, ਉਹ ਮਨ ਦੇ ਪਿੱਛੇ ਲੱਗ ਕੇ ਠੇਕੇ ਉੱਤੇ ਚੱਲ ਜਾਏਗਾ, ਹੋਰ ਦੁਆਰੇ ਜਿਹੜੇ ਆ ਉਗਣ ਵਾਲੇ ਉੱਥੇ ਚਲੇ ਜਾਏਗਾ। ਇੱਥੇ ਮਨਮੁੱਖ ਦਾ ਜ਼ਿਕਰ ਕਰਦੇ ਨੇ, ਮਨਮੁੱਖ ਦੂਜੀ ਤਰਫ ਹੈ। ਇਹਦਾ ਮੂੰਹ ਤੇ ਗੁਰੂ ਵੱਲ ਨੂੰ ਸੀ ਤੇ ਉਹਦਾ ਮੂੰਹ ਗੁਰੂ ਤੋਂ ਦੂਜੇ ਪਾਸੇ ਹੈ, ਮਨ ਵਾਲੇ ਪਾਸੇ ਨੂੰ। ਜਿਹਦਾ ਗੁਰੂ ਵੱਲ ਮੋ ਗੁਰਮੁਖ, ਜਿਹਦਾ ਮਨ ਵਾਲੇ ਪਾਸੇ ਉਹ ਮਨਮੁੱਖ। ਵੇਖੋ ਨਦਰ ਨਿਹਾਲ, ਇਸ ਚੱਜੇ ਢੰਗ ਨਾਲ ਵੇਖਣਾ ਕਰੋ, ਡੂੰਘੀ ਨਦਰ ਨਾਲ ਵੇਖੋ ਵੀ ਮਨਮੁੱਖ ਦੂਜੀ ਤਰਫ ਹੈ। ਫਾਹੀ ਫਾਤੇ ਮਿਰਗ ਜਿਉ ਸਿਰ ਦੀ ਸਹਿਜਮ ਕਾਲ, ਕਹਿਣਗੇ ਉਸ ਮਨਮੁੱਖ ਦੀ ਅਵਸਥਾ ਇਹ ਹੁੰਦੀ ਹੈ ਜਿਹੜਾ ਗੁਰੂ ਦੇ ਆਖੇ ਨਹੀਂ ਲੱਗਾ, ਜਿਹੜਾ ਮਨ ਦੇ ਆਖੇ ਲੱਗ ਗਿਆ। ਸਮਝ ਲਓ ਕਿਸੇ ਪਿੰਜਰੇ ਵਿੱਚ ਹਿਰਨ ਫਸ ਗਿਆ ਹੈ, ਫਾਹੀ ਫਾਥੇ ਮਿਰਗ ਜਿਉ, ਫਾਹੀ ਲਾ ਕੇ ਤੇ ਜਿਹੜਾ ਸ਼ਿਕਾਰੀ ਉਹ ਚਲਾ ਗਿਆ, ਭਾਈ ਸਵੇਰੇ ਆ ਕੇ ਵੇਖਾਂਗੇ ਫਸੇ ਨੂੰ ਫੜ ਲਵਾਂਗੇ, ਤੇ ਉਹ ਆ ਕੇ ਫਸਿਆ ਹੋਇਆ। ਤੇ ਜਿਹੜਾ ਸਾਹੀ ਵਿੱਚ ਫਸਿਆ ਹੋਏ, ਮੌਤ ਹੋਰ ਹੁਣ ਘੜੀ ਨੂੰ ਆ ਗਈ, ਹੋਰ ਪਲ ਨੂੰ ਆ ਗਈ, ਸਿਰ ਤੇ ਜਮਕਾਲ ਬੈਠਾ ਹੋਇਆ ਜਿਹੜਾ ਫਸ ਗਿਆ। ਮਨਮੁੱਖ ਵੀ ਜਮਾਂ ਦੇ ਵਿਕਾਰਾਂ ਦੀ ਗ੍ਰਿਫਤ ਵਿੱਚ ਹੁੰਦਾ ਹੈ, ਬਚਾਉਣ ਵਾਲਾ ਕੋਈ ਨਹੀਂ, ਉਹ ਤੇ ਫਸ ਗਿਆ। ਜੇ ਕਿਤੇ ਕਿਰਪਾ ਹੋ ਜਾਏ, ਗੁਰੂ ਬੰਧਨ ਤੋੜ ਹੈ, ਗੁਰੂ ਬੰਧਨ ਤੋੜ ਦਿੰਦਾ ਹੈ ਜੇ ਫਿਰ ਵੀ ਕਿਤੇ ਜੁਗਤੀ ਆ ਜਾਏ। ਖੁਦਿਆ ਤ੍ਰਿਸ਼ਨਾ ਨਿੰਦਾ ਪੂਰੀ, ਕਾਮ ਕ੍ਰੋਧ ਵਿਕਰਾਲੋ ਦੀ ਅਵਸਥਾ ਮਨਮੁੱਖ ਦੀ ਕੀ ਹੈ, ਜਿਹੜਾ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ, ਜਿਹੜਾ ਮਨ ਦੇ ਪਿੱਛੇ ਲੱਗ ਗਿਆ, ਵਿਕਾਰਾਂ ਦੇ ਟੇਟੇ ਚੜ ਗਿਆ, ਉਹਦਾ ਕੀ ਹੈ? ਉਹਦੀ ਭੁੱਖ, ਉਹਦੀ ਤ੍ਰਿਸ਼ਨਾ, ਉਹਦੀ ਨਿੰਦਾ, ਦੂਜਿਆਂ ਦੀ ਨਿੰਦਾ ਕਰਨੀ, ਉਹਦੇ ਵਿੱਚ ਰਸ ਆਏਗਾ। ਤੇ ਤ੍ਰਿਸ਼ਨਾ ਐਸੀ ਹੈ ਵਿਰਲੇ ਕੀ ਹੀ ਬੂਝੀ ਹੈ, ਨਹੀਂ ਜੇ ਬੂਝਦੀ। ਗੁਰੂ ਕਿਰਪਾ ਕਰੇ ਅਸੀਂ ਕਿਤੇ ਇਸ ਭਾਵਨਾ ਨੂੰ ਸਮਝ ਸਕੀਏ, ਮਨਮੁੱਖ ਤੇ ਗੁਰਮੁਖ ਦੇ ਦਫੇੜ ਨੂੰ ਸਮਝ ਸਕੀਏ। ਤੇ ਕਹਿਣ ਲੱਗੇ ਤ੍ਰਿਸ਼ਨਾ ਖੁਦਿਆ ਹੁੰਦੀ ਭੁੱਖ, ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ ਭਿਅੰਕਰ ਰੂਪ ਧਾਰ ਕੇ ਤੇ ਇਹਨੂੰ ਘੇਰੀ ਬੈਠੇ ਮਨਮੁੱਖ ਨੂੰ। ਇਹਨੀ ਅੱਖੀ ਨਦਰ ਨਿਆ ਵਹੀ, ਉਹਦੀ ਕਮਜ਼ੋਰੀ ਹੈ ਕਿ ਉਹਨੂੰ ਇਹਨਾਂ ਅੱਖਾਂ ਨਾਲ ਇਹ ਜਿਹੜੇ ਨਾ ਵਿਕਾਰ ਜਿਹੜੇ ਉਹਦੇ ਦੁਆਲੇ ਹੋਏ ਨੇ ਇਹ ਦਿਖਦੇ ਨਹੀਂ। ਜਿਚਰ ਸ਼ਬਦਾਂ ਕਰੇ ਵਿਚਾਰ, ਸ਼ਬਦ ਦੇ ਵਿਚਾਰ ਨਾਲ ਹੀ ਸੋਚੀ ਜਾਣੀ ਸੀ ਇਹਨਾਂ ਵਿਕਾਰਾਂ ਦੀ, ਕਿਵੇਂ ਕਿਵੇਂ ਚਿੰਬੜੇ ਨੇ, ਕਿਵੇਂ ਕਿਵੇਂ ਲੈਣੇ। ਗੁਰੂ ਫਿਰ ਜੁਗਤੀ ਦੱਸ ਦਿੰਦਾ ਹੈ, ਤੁਧ ਭਾਵੇ ਸੰਤੋਖੀ ਆ। ਜੇ ਸੱਚੇ ਪਾਤਸ਼ਾਹ ਕਾਲ ਪਖੰਤਰ ਜਾਮੀ ਨੂੰ ਭਾ ਜਾਵੇ, ਭਾਏਗਾ ਤਾਂ ਜੇ ਗੁਰੂ ਦੇ ਆਖੇ ਲੱਗ ਕੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣੇਗੀ, ਗੁਣਾਂ ਨਾਲ ਸਾਂਝ ਬਣੇਗੀ ਤਾਂ।
ਤੁਦ ਭਾਵੇ ਸੰਤੋਖੀਆਂ। ਉਹੀ ਸੰਤੋਖ ਵਾਲਾ ਹੈ, ਉਹੀ ਧੀਰਜ ਵਾਲਾ ਹੈ, ਉਹੀ ਵਿਕਾਰਾਂ ਤੋਂ ਬਚਿਆ। ਉਹਦੇ ਹੀ ਚੂਕੇ ਆਲ ਜੰਜਾਲ, ਉਹਦੇ ਆਲ ਜੰਜਾਲ ਕੱਟੇ ਗਏ। ਮੂਲ ਰਹੇ ਗੁਰ ਸੇਵਿਆ, ਗੁਰ ਪੌੜੀ ਬੋਹਿਥ। ਉਹਦੀ ਰਾਸ ਜਿਹੜੀ ਹੈ, ਮੂਲ ਜਿਹੜੀ ਨਿਰੰਕਾਰ ਕੋਲੋਂ ਲੈ ਕਰਕੇ ਆਏ ਨੇ, ਉਹ ਬਚੀ ਰਹਿੰਦੀ ਹੈ ਜਿਹੜਾ ਗੁਰੂ ਦੇ ਆਖੇ ਲੱਗ ਜਾਂਦਾ ਹੈ। ਮੂਲ ਰਹੇ ਗੁਰ ਸੇਵਿਆ, ਗੁਰੂ ਦੇ ਸੇਵਨ ਦੇ ਨਾਲ, ਗੁਰੂ ਦੇ ਆਖੇ ਲੱਗਣ ਨਾਲ, ਗੁਰੂ ਦੇ ਮਾਰਗ ਤੇ ਚੱਲਣ ਦੇ ਨਾਲ। ਗੁਰ ਪੌੜੀ ਬੋਹਿਥ, ਗੁਰੂ ਕੀ ਕਰਦਾ ਹੈ, ਨਾਮ ਦੀ ਪੌੜੀ ਦੇ ਕੇ ਤੇ ਬੋਹਿਥ ਤੇ ਜਹਾਜ਼ ਤੇ ਚੜਾ ਦਿੰਦਾ ਹੈ। ਮੇਰੇ ਗੁਰਾਂ ਨੇ ਆਮ ਧਾਰਨਾ ਪੜ੍ਹਦੇ, ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿਹਨੇ ਪਾਰ ਲੰਘਣਾ। ਤੇ ਇਹਦੇ ਚ ਬਹਿੰਦਾ ਕੌਣ ਹੈ, ਜਿਹੜਾ ਗੁਰੂ ਕੇ ਭਾਣ ਵਿੱਚ ਆ ਜਾਂਦਾ ਹੈ, ਜਿਹਨੇ ਗੁਰੂ ਦੇ ਹੁਕਮ ਨੂੰ ਸਮਝਿਆ, ਸਮਝੋ ਗੁਰੂ ਕੇ ਜਹਾਜ਼ ਚ ਬਹਿ ਗਿਆ। ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ, ਇਹ ਤਤ ਨੂੰ ਪਕੜ ਕੇ ਰੱਖ ਕਿ ਨਿਰੰਕਾਰ ਦਾ ਨਾਮ ਸੱਚਾ ਹੈ ਤੇ ਸੱਚੇ ਨਾਲ ਜੁੜਿਆ ਸੱਚ ਸੱਚ ਹੋ ਜਾਈਦਾ। ਗੁਣਾਂ ਵਾਲੇ ਦੇ ਗੁਣ ਕਹਿ ਕਹਿ ਕੇ, ਗੁਣ ਕਹਿ ਗੁਣੀ ਸਮਾਵਣਿਆਂ ਦੀ ਅਵਸਥਾ ਦੇ ਮਾਲਕ ਬਣ ਜਾਈਦੇ। ਮਹੱਲਾ ਪਹਿਲਾ, ਹੁਣ ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ, ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ। ਇੱਕੋ ਰਸਤਾ ਹੈ ਮੁਕਤੀ ਦਾ, ਉਹ ਇੱਕੋ ਹੀ ਦਰ ਹੈ ਮੁਕਤੀ ਦਾ, ਕੇਵਲ ਤੇ ਕੇਵਲ ਗੁਰ ਪੌੜੀ, ਗੁਰੂ ਦੀ ਦੱਸੀ ਹੋਈ ਪੌੜੀ ਮੁਤਾਬਕ ਜ਼ਿੰਦਗੀ ਜਿਉਣੀ, ਚੜ੍ਹਾਈਆਂ ਨੂੰ ਚੜ੍ਹਨਾ। ਨਾਨਕ ਲੱਗੀ ਤਤ ਲੈ, ਨਾਨਕ ਰੂੜੋ ਠਾਕਰ ਨਾਨਕਾ ਸਭ ਸੁਖ ਸਾਚੋ ਨਾਮ। ਨਿਰੰਕਾਰ ਦੇ ਨਾਮ ਤੋਂ ਬਿਨਾਂ, ਨਿਰੰਕਾਰ ਦੇ ਨਾਮ ਤੋਂ ਬਿਨਾਂ ਸਭ ਕੂੜਾ ਹੈ, ਤੇ ਨਾਨਕ ਦੇ ਨਾਮ, ਨਿਰੰਕਾਰ ਦੇ ਨਾਮ ਨਾਲ ਜੁੜਿਆ ਹੀ ਸੱਚ ਨਾਲ ਜੁੜਿਆ ਜਾ ਸਕਦਾ, ਇਹੀ ਸੱਚਾ ਹੈ। ਤੇ ਉਹਦੇ ਜੁੜਨ ਵਾਲਾ ਸੱਚੇ ਸ਼ਬਦ ਦੀ ਵਿਚਾਰ ਕਰਕੇ ਤੇ ਉਹਦੇ ਜਹਾਜ਼ ਦਾ ਮਾਲਕ ਪਾਂਧੀ ਬਣ ਜਾਂਦਾ ਪੌੜੀ। ਆਪੀ ਨੇ ਆਪ ਸਾਜ ਆਪ ਪਛਾਣਿਆ, ਨਿਰੰਕਾਰ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਵਾਹਿਗੁਰੂ ਨੇ। ਅੰਬਰ ਧਰਤ ਵਿਛੋੜ ਚੰਦੋ ਆ ਤਾਣਿਆ, ਆ ਜਿਹੜਾ ਸਾਨੂੰ ਉੱਪਰ ਆਕਾਸ਼ ਦਿਸਦਾ ਨਾ, ਇਉਂ ਮੰਨੋ ਜਿਵੇਂ ਇਹ ਚੰਦੋਵਾ ਹੋਵੇ ਸਮੁੱਚੀ ਕਾਇਨਾਤ ਦੇ ਉੱਪਰ ਤਾਣਿਆ ਹੋਇਆ। ਜਿਵੇਂ ਕਿਸੇ ਬਾਦਸ਼ਾਹ ਦੇ, ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਚੰਦੋਵਾ ਤਾੜਿਆ, ਅੰਬਰ ਦਾ ਚੰਦੋਵਾ ਤਾਣਿਆ ਹੋਇਆ ਨਿਰੰਕਾਰ ਦੇ ਸੱਚੇ ਘਰ ਦੇ, ਕਿਉਂਕਿ ਆਪ ਵੱਸਦਾ ਪਿਆ ਸਾਰੀ ਕਾਇਨਾਤ ਦੇ ਵਿੱਚ, ਉਹਨੇ ਆਪ ਹੀ ਸਭ ਕੁਛ ਪੈਦਾ ਕੀਤਾ ਹੈ। ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ, ਬਿਨ ਥੰਮਾ ਗਗਨ ਵਹਾਏ ਸ਼ਬਦ ਨੇ ਸਹਾਣਿਆ। ਬਿਨਾਂ ਗੰਗ ਥੰਮਾ ਤੋਂ ਕਿਹੜੀ ਸ਼ਕਤੀ ਹੈ ਲਈ ਫਿਰਦੀ, ਕਿਹੜੀ ਧਰਤੀ ਨੂੰ ਸੰਭਾਲੀ ਫਿਰਦੀ ਹੈ, ਕਿਹੜੀ ਵੱਡੇ ਵੱਡੇ ਤਾਰਿਆਂ ਤੇ ਸੂਰਜਾਂ ਨੂੰ ਸੰਭਾਲੀ ਬੈਠੀ ਹੈ। ਉਹ ਨਿਰੰਕਾਰ ਦੀ ਆਪ ਸ਼ਕਤੀ, ਉਹ ਸੱਚ ਆਪ ਵਿੱਚ ਰਮਿਆ ਹੋਇਆ, ਆਪੇ ਹੀ ਸਭ ਨੂੰ ਚਲਾਉਣ ਵਾਲਾ। ਸੂਰਜ ਚੰਦ ਉਪਾਏ ਜੋਤ ਸਮਾਣਿਆ, ਸੂਰਜ ਵੀ ਉਹਨੇ ਪੈਦਾ ਕੀਤਾ, ਧਰਤ ਵੀ ਉਹਨੇ ਪੈਦਾ ਕੀਤੀ, ਆਕਾਸ਼ ਵੀ ਉਹਨੇ ਪੈਦਾ ਕੀਤੀ, ਜੀਵ ਵੀ ਉਹਨੇ ਪੈਦਾ ਕੀਤੀ, ਕਾਇਨਾਤ ਜਿੰਨਾ ਕੁਛ ਦੇਖਦਾ ਸਭ ਉਸੇ ਦੀ ਪੈਦਾਇਸ਼ ਹੈ। ਤੇ ਆਪ ਜੋਤ ਰੂਪ ਹੋ ਕਰਕੇ ਚੰਦਰਮਾ ਵਿੱਚ, ਸੂਰਜ ਵਿੱਚ, ਜੀਵਾਂ ਵਿੱਚ ਵਸਰਦਾ ਪਿਆ ਹੈ। ਕੀਤੇ ਰਾਤ ਦਿਨੰਤ ਚੋਜ ਵਢਾਣੇ ਆ, ਉਸ ਮਾਲਕ ਨੇ ਬੜੇ ਤਰ੍ਹਾਂ ਦੇ ਚੋਜ ਜਿਹੜੇ ਨੇ ਦਿਨ ਰਾਤ ਬਣਾ ਬਣਾ ਕੇ ਕੀਤੇ ਨੇ। ਕਦੀ ਰਾਤ ਆ ਗਈ, ਕਦੀ ਦਿਨ ਆ ਗਿਆ, ਕਦੀ ਠੰਡ ਆ ਗਈ, ਕਦੀ ਗਰਮੀ ਆ ਗਈ, ਕਦੀ ਬਸੰਤ ਦਾ ਮੌਸਮ ਬਣ ਗਿਆ। ਉਸ ਮਾਲਕ ਨੇ ਐਸੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ, ਐਸੇ ਚੋਜ ਬਣਾਏ ਨੇ। ਤੀਰਥ ਧਰਮ ਵਿਚਾਰ ਨਾਵਣ ਪ੍ਰਵਾਣਿਆ, ਤੀਰਥਾਂ ਦੀ ਧਰਮ ਦੀ ਵਿਚਾਰ ਵੀ ਮੇਰੇ ਮਾਲਕ ਨੇ ਆਪ ਪੈਦਾ ਕੀਤੀ ਇਨਸਾਨ ਦੇ ਮਨ ਵਿੱਚ। ਤੁਦ ਸਰ ਅਵਰ ਨਾ ਕੋਏ ਕਿ ਆਖ ਵਖਾਣੇ ਆ, ਹੁਣ ਮੈਂ ਕੀ ਆਖ ਸਕਾਂ। ਸੱਚੇ ਪਾਤਸ਼ਾਹ ਕਹਿੰਦੇ ਨੇ, ਤੁਦ ਸਰ ਅਵਰ ਨਾ ਕੋਏ, ਤੇਰੇ ਵਰਗਾ ਹੋਰ ਕੋਈ ਨਹੀਂ। ਮੈਂ ਕਿਹਦੀ ਮਿਸਾਲ ਦੇਵਾਂ, ਪੁਰਾਣੇ ਵਰਗਾ ਹੈ, ਜੇ ਉਹਦੇ ਵਰਗਾ ਹੋਵੇ ਤੇ ਫਿਰ ਦਈਏ ਨਾ, ਉਹਦੇ ਵਰਗਾ ਹੈ ਹੀ ਕੋਈ ਨਹੀਂ, ਬਸ ਉਹਦੇ ਵਰਗਾ ਉਹੀ ਹੈ। ਤੇ ਅਸੀਂ ਕਿੰਨਾ ਵੀ ਕਹਿ ਦਈਏ, ਕਿਸੇ ਦੀ ਮਿਸਾਲ ਦੇ ਦੇਵਾਂਗੇ, ਗੱਲ ਬਣਨੀ ਨਹੀਂ। ਇਸ ਲਈ ਉਹਦੇ ਵਾਚਕ ਨਾਂ ਹੀ ਰੱਖੇ ਨੇ, ਵੀ ਉਹ ਸਿਰਜਣਹਾਰ ਹੈ, ਉਹ ਕਰਤਾਰ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਇੱਕ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਹੋਰ ਕੀ ਕਹਾਂ, ਇਸ ਤੋਂ ਵੱਧ ਕੀ ਕਹਾਂ। ਸੱਚੇ ਤਖ਼ਤ ਨਿਵਾਸ ਹੋਰ ਆਵਣ ਜਾਣਿਆ, ਕੇਵਲ ਸੱਚੇ ਦਾ ਤਖ਼ਤ ਸਦੀਵੀ ਹੈ,
ਬਾਕੀ ਉਹਦੀ ਰਚੀ ਹੋਈ ਕਾਇਨਾਤ ਜਿਹੜੀ ਹੈ ਉਹ ਆਉਣ ਜਾਣ ਵਾਲੀ ਹੈ। ਇਹ ਮੇਰੇ ਬਾਲਕ ਨੇ ਸਮਝਾਉਣਾ ਕੀਤਾ ਹੈ, ਇਹ ਮਨੁੱਖ ਈਰਖਾ ਤਿਆਗ, ਤ੍ਰਿਸ਼ਨਾ ਤੋਂ ਬਚ, ਨਿਰੰਕਾਰ ਦੇ ਨਾਮ ਨਾਲ ਸਾਂਝ ਪਾ, ਪਰ ਤ੍ਰਿਸ਼ਨਾ ਵਿਰਲੇ ਕੀ ਹੀ ਬੋਝੀ ਹੈ, ਨਹੀਂ ਬੋਝਦੀ। ਬੜੀ ਔਖੀ ਬਾਤ, ਕੋਈ ਵਿਅਕਤੀ ਚਲਾ ਗਿਆ, ਇਹ ਬਾਤ ਲੱਭਦਾ ਲੱਭਦਾ ਸੱਚੇ ਪਾਤਸ਼ਾਹ ਕੋਈ ਐਸਾ ਜਿਹਾ ਯੁਗਤੀ ਮਿਲ ਜਾਏ, ਕੋਈ ਐਸਾ ਮਹਾਤਮਾ ਮਿਲ ਜਾਏ, ਐਸਾ ਜੁੜਿਆ ਹੋਇਆ ਨਿਰੰਕਾਰ ਦੇ ਨਾਮ ਨਾਲ ਮਿਲ ਜਾਏ, ਜਿਹੜਾ ਮੈਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦੇ ਦੇਵੇ, ਕਿਵੇਂ ਕਿਵੇਂ ਰੱਜਣਾ ਹੈ, ਕਿਵੇਂ ਸੰਤੋਖ ਆਵੇਗਾ, ਕਿਵੇਂ ਤ੍ਰਿਸ਼ਨਾ ਮਾਰੀ ਜਾਣੀ ਹੈ। ਉਹ ਇੱਕ ਕੋਲੋਂ ਪੁੱਛੇ ਉਹਦੀ ਗੱਲ ਨਾ ਬਣੀ, ਦੂਜੇ ਕੋਲੋਂ ਪੁੱਛੀ ਉਹਦੀ ਗੱਲ ਨਾ ਬਣੀ, ਪੁੱਛਦਾ ਪੁੱਛਦਾ ਪੁੱਛਦਾ ਅੱਜ ਕਿਸੇ ਨੂੰ ਕੱਲ੍ਹ, ਕਿਉਂਕਿ ਜਦੋਂ ਮਨ ਵਿੱਚ ਸਵਾਲ ਪੈਦਾ ਹੋ ਜਾਣਾ, ਜਦੋਂ ਖੋਜ ਕਰਨੀ ਤੁਰ ਪਾਓ ਅਤੇ ਪਿਆਸ ਪੈਦਾ ਹੋ ਜਾਏ ਕਿ ਮੈਂ ਇਸ ਸਵਾਲ ਦਾ ਜਵਾਬ ਲੱਭਣਾ, ਫਿਰ ਮਿਲ ਜਾਂਦਾ ਕੋਈ ਨਾ ਕੋਈ ਸਵਾਰਿਆ ਹੋਇਆ। ਕਿਸੇ ਮਹਾਤਮਾ ਦੀ ਦੱਸ ਪਈ ਅਤੇ ਉਹ ਮਹਾਤਮਾ ਜਿਹੜਾ ਜਿਹਦੇ ਕੋਲੋਂ ਪਹੁੰਚਿਆ, ਬੜਾ ਔਖਾ ਸੌਖਾ, ਚਲੋ ਇੱਥੋਂ ਕੋਈ ਮੈਨੂੰ ਦਾਤ ਮਿਲ ਜਾਏਗੀ, ਰੰਗ ਵਿੱਚ ਰੰਗੇ ਹੋਏ ਕੋਲੋਂ ਕੋਈ ਜੁਗਤੀ ਮਿਲ ਜਾਏਗੀ ਵੀ ਤਿਸ਼ਨਾ ਕਿਵੇਂ ਖਤਮ ਹੁੰਦੀ ਹੈ, ਤਿਸ਼ਨਾ ਕਿਵੇਂ ਪੂਰੀ ਹੁੰਦੀ ਹੈ। ਉਹ ਅੱਗਿਓਂ ਕਹਿਣ ਲੱਗਾ ਵੀ ਮੈਂ ਨਾ ਇੱਕ ਕੰਮ ਕਰਨ ਲੱਗਾ ਅਤੇ ਥੋੜ੍ਹਾ ਚਿਰ ਤੈਨੂੰ ਸਬਰ ਕਰਨਾ ਪੈਣਾ, ਮੈਂ ਤੇਰੇ ਸਵਾਲ ਦਾ ਜਵਾਬ ਦੇ ਦੂੰਗਾ ਅਤੇ ਖਿਆਲ ਕਰੀ ਜਿੰਨਾ ਚਿਰ ਮੈਂ ਨਾ ਤੈਨੂੰ ਦੱਸਾਂ, ਚੁੱਪ ਕਰਕੇ ਵੇਖੀ ਜਾਣਾ ਜਾਂ ਸਬਰ ਕਰਨਾ ਹੈ, ਮੇਰਾ ਉਡੀਕ ਕਰਨੀ, ਜ਼ਰੂਰ ਤੇਰੀ ਜਿਹੜੀ ਹੈ ਉਹ ਮਨ ਪੂਰੀ ਹੋਏਗੀ, ਕਾਮਨਾ ਪੂਰੀ ਕਰਾਂਗੇ। ਹਾਂ, ਸਤਬੰਨ ਕਹਿ ਕੇ ਅਤੇ ਖੜ ਗਿਆ ਕੋਲ ਅਤੇ ਉਹ ਮਹਾਤਮਾ ਜਿਹੜਾ ਨਾ ਉਹ ਕਹਿਣ ਲੱਗਾ ਕੁਝ ਘੜੇ ਨੇ ਪਾਣੀ ਦੇ ਮੈਂ ਭਰਨੇ ਨੇ ਖੂਹ ਦੇ ਆਏ ਗਏ ਦੇ ਲਈ, ਅਤੇ ਮੈਨੂੰ ਪਹਿਲਾਂ ਇਹ ਕੰਮ ਕਰ ਲੈਂਦੇ ਫਿਰ ਮੈਂ ਤੇਰੇ ਵੱਲ ਹੁੰਦਾ। ਠੀਕ ਹੈ ਜੀ, ਸਤਬਚਨ ਜੀ ਕਹਿ ਕੇ ਅਤੇ ਟਿਕ ਗਿਆ। ਟਿਕ ਕੇ ਵੇਖਣ ਲੱਗਾ ਮਹਾਤਮਾ ਕੀ ਪਿਆ ਕਰਦਾ ਹੈ। ਉਹਨੇ ਬਾਲਟੀ ਬੱਧੀ ਸੀ ਰੱਸੀ ਦੇ ਨਾਲ ਅਤੇ ਪਾਣੀ ਵਿੱਚ ਸੁੱਟੀ, ਇਹ ਗਾਂਹ ਕੇ ਵੇਖਣ ਲੱਗ ਪਿਆ। ਬਾਲਟੀ ਪਾਣੀ ਵਿੱਚ ਗਈ, ਹਿਲਾਈ ਉਹਨੇ, ਹਿਲਾ ਕੇ ਜਦੋਂ ਭਰੀ ਵੇਖੀ ਤਾਂ ਖਿੱਚ ਲਈ, ਖਿੱਚ ਕੇ ਜਦੋਂ ਪਾਉਣ ਲੱਗਾ ਨਾ ਘੜੇ ਦੇ ਵਿੱਚ, ਤਾਂ ਉਹਦੇ ਵਿੱਚ ਇੱਕ ਵੀ ਤੁਪਕਾ ਪਾਣੀ ਨਹੀਂ। ਮਹਾਤਮਾ ਨੇ ਦੁਬਾਰਾ ਫਿਰ ਸੁੱਟੀ, ਫਿਰ ਉੱਦਾਂ ਹੀ ਕੀਤਾ। ਉਹ ਫਿਰ ਬਾਲਟੀ ਤਾਂ ਖਿੱਚੀ, ਤਾਂ ਖਿੱਚ ਕੇ ਆ ਕੇ ਅਤੇ ਫਿਰ ਪਾਈ ਅਤੇ ਤੁਪਕਾ ਪਾਣੀ ਨਾ ਉਹਦੇ ਵਿੱਚ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ ਉਹਨੂੰ ਚੇਤੇ ਆਉਂਦਾ ਵੀ ਮੈਂ ਹੁਣ ਕੀ ਕਹਾਂ ਇਸ ਨੂੰ। ਉਹਨੇ ਵੇਖ ਲਿਆ ਤਾਂ ਥੱਲਾ ਹੀ ਨਹੀਂ ਬਾਲਟੀ ਦਾ, ਅਤੇ ਹੁਣ ਮੈਂ ਕਿੱਦਾਂ ਕਹਾਂ। ਉਹਨੇ ਕਿਹਾ ਸੀ ਮੇਰੀ ਗੱਲ, ਤੂੰ ਤੈਨੂੰ ਰੁਕਣਾ ਪੈਣਾ, ਤੈਨੂੰ ਦੱਸਾਂਗਾ ਮੈਂ ਘੜੇ ਭਰਨੇ ਨਹੀਂ, ਚਲੋ ਵੇਖ ਲੈਂਦੇ ਹਾਂ। ਥੋੜ੍ਹਾ ਜਿਹਾ ਸਬਰ ਕੀਤਾ, ਅਸੀਂ ਕਾਹਲੇ ਛੇਤੀ ਪੈ ਜਾਂਦੇ, ਧਰਮ ਦੀ ਦੁਨੀਆਂ 'ਚ ਕਾਲ ਕਰਕੇ ਸਹਿ ਚਾਹੀਦਾ ਜੀ। ਟਿਕ ਗਿਆ, ਬੈਠਾ ਰਿਹਾ ਬੈਠਾ ਰਿਹਾ, ਅਤੇ ਅਖੀਰ 'ਚ ਕਿੰਨਾ ਕੁ ਸਬਰ ਕਰੇਗਾ। ਕਹਿਣ ਲੱਗਾ ਯਾਰ ਪੰਜ ਛੇ ਘੜੇ ਨੇ, ਤੁਪਕਾ ਪਾਣੀ ਨਹੀਂ ਨਿਕਲਦਾ, ਇੱਕ ਜੇ ਜੇ ਤੁਪਕਾ ਪਾਣੀ ਪਿਆ ਕਿ ਨਹੀਂ ਪਿਆ, ਕਦੋਂ ਭਰਨੇ ਨੇ, ਕਦੋਂ ਇਹ ਮੇਰੇ ਹੱਲ ਹੋਏਗਾ। ਇਹ ਤਾਂ ਸ਼ਦਾਈ ਅਤੇ ਮੂਰਖ ਜਾਪਦੇ ਨੂੰ ਇਹ ਵੀ ਨਹੀਂ ਪਤਾ ਵੀ ਥੱਲਾ ਬਾਲਟੀ ਦਾ ਹੈ ਨਹੀਂ। ਅਤੇ ਉਹ ਉੱਠ ਕੇ ਤੁਰ ਪਿਆ, ਘੰਟਾ ਦੋ ਘੰਟੇ ਡਿੱਕਿਆ ਹੋਏਗਾ, ਉਹ ਮਹਾਤਮਾ ਆਪਣੇ ਕੰਮ ਲੱਗਾ ਰਿਹਾ। ਤੁਰਿਆ ਜਾਂਦਾ ਘਰ ਨੂੰ, ਚਲੋ ਕਹਿੰਦਾ ਜਾਨ ਛੁੱਟੀ, ਕਿਹੜੇ ਮੂਰਖ ਨਾਲ ਵਾਹ ਪੈ ਗਿਆ। ਅਤੇ ਰਾਹ ਵਿੱਚ ਸੋਚਦਾ ਜਾਂਦਾ ਹੈ ਵੀ ਉਦਾਂ ਗੱਲਾਂ ਬੜੀਆਂ ਗੰਭੀਰ ਜਿਹੀਆਂ ਕਰਦਾ ਸੀ, ਖੌਰੇ ਉਹਦੇ ਪਿੱਛੇ ਕਈ ਰਾਜ ਸੀ, ਮੈਂ ਹੀ ਕਾਲਾ ਪੈ ਗਿਆ। ਭਾਵਨਾ ਪੈਦਾ ਹੋਈ ਅਤੇ ਸਹੀ ਸੀ, ਜੇ ਕਰਕੇ ਨਾ ਕਹਿੰਦਾ ਚੱਲ ਯਾਰ ਫਿਰ ਮੋੜ ਮਸਾਂ ਤੇ ਬੰਦਾ ਜਾਪਦਾ ਹੀ, ਵੇਖ ਲਾ ਪਿਹੜ ਜਾਣਾ ਥੱਕ ਤੋਂ, ਘਿਆੜ ਹੀ ਜਾਂਦਾ ਨਾ, ਖੌਰੇ ਤੈਨੂੰ ਦੱਸ ਹੀ ਦਿੰਦਾ ਕੁਛ। ਉਹ ਮਹਾਤਮਾ ਕਹਾ ਕੇ ਫਿਰ ਮੱਥਾ ਟੇਕ ਕੇ ਬਹਿ ਗਿਆ, ਕਹਿਣ ਲੱਗਾ ਮਹਾਤਮਾ ਜੀ ਬੜੀ ਗਲਤੀ ਹੋ ਗਈ, ਮੈਂ ਚਲਾ ਗਿਆ, ਤੁਸੀਂ ਮੈਨੂੰ ਦੱਸਣ ਦੀ ਕਿਰਪਾ ਕਰੋ। ਕਹਿਣ ਲੱਗਾ ਤੂੰ ਸਮਝਿਆ ਨਹੀਂ, ਦੱਸ ਹੀ ਰਿਹਾ ਤੈਨੂੰ, ਦੱਸ ਤੇ ਰਿਹਾ ਤੈਨੂੰ, ਆ ਬਾਲਟੀ ਥੱਲੇ ਜਾਂਦੀ ਵੇਹਨਾ ਨਾ, ਅਤੇ ਵਿੱਚ ਗਿਆ ਭਰੀ ਦਿਖਦੀ ਹੈ,
ਜਦੋਂ ਕੋਲ ਆ ਜਾਂਦੀ ਹੈ ਉਦੋਂ ਕੁਛ ਵੀ ਨਹੀਂ, ਕਿਉਂਕਿ ਇਹਦਾ ਥੱਲਾ ਹੈ ਨਹੀਂ। ਇਹੀ ਮਨੁੱਖ ਦੀ ਅਵਸਥਾ, ਤ੍ਰਿਸ਼ਨਾ ਦਾ ਥੱਲਾ ਨਹੀਂ ਹੁੰਦਾ। ਉਹ ਜਦੋਂ ਜਾਪਦਾ ਬਗਾਨਾ ਧਨ ਆ ਜਾਏਗਾ ਤੇ ਮੇਰਾ ਗੱਲ ਬਣ ਜਾਏਗੀ, ਕੋਲ ਆਇਆ ਕੁਝ ਵੀ ਨਹੀਂ, ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਤ੍ਰਿਸ਼ਨਾ ਵਿਰਲੇ ਕੀ ਹੀ ਬੀਜੇ। ਗੁਰੂ ਕਿਰਪਾ ਕਰੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਚ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹਨਾਂ ਵਿਕਾਰਾਂ ਤੋਂ ਪਰਹੇਜ਼ ਕਰਕੇ ਉਸ ਸੱਚੇ ਨਾਮ ਨਾਲ ਜੁੜਨ ਦੀ ਸਾਨੂੰ ਬੇਨਤੀ ਕੀਤੀ, ਹੁਕਮ ਕੀਤਾ ਹੈ। ਗੁਰਸਿੱਖ ਅਰਦਾਸ ਬੇਨਤੀ ਕਰਦੇ ਨੇ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਭੁੱਲਾਂ ਚੁੱਕਾਂ ਦੀ ਖਿਮਾ ਖੋ। ਵਾਹਿਗੁਰੂ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਤੋਂ ਵਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਟੇਕ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਭ ਤਹ ਤਹ ਰਸ਼ਿਆ ਰਿਆਜ ਦੇਖ ਤੇ ਫਤਿਹ ਬਿਰਧ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿੰਨ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਅਨੰਦ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਭਾਈ ਸੰਜੇ ਕੁਮਾਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੇ ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ

0: ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਜੋ ਤੇਰੀ ਸ਼ਰਨਾਈ ਹਰ ਜੀਓ, ਤਿਨ ਤੂੰ ਰਾਖਣ ਜੋਗ। ਤੁਧ ਜੇ ਵਡ ਮੈਂ ਅਵਰ ਨਾ ਸੁਝੈ, ਨਾ ਕੋ ਹੋਵਾ ਨਾ ਹੋਗ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ। ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ। ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ ਰਹਾਉ। ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁਖ ਵੀ ਤੁਝੈ ਧਿਆਈ। ਜੇ ਭੁਖ ਦੇ ਤਾਂ ਇਤ ਹੀ ਰਾਜਾ, ਦੁਖ ਵਿੱਚ ਸੁਖ ਮਨਾਈ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਰਸ਼ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਗਏ ਜਿਸ ਰੇਠ ਸਬਦ ਗੁਰਾਏ ਤੇਗ ਬਹਾਦਰ ਸਿਮਰੀਏ ਕਰੁਣਾਉਣੇ ਦਾ ਵਧਾਏ ਸੁਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਜਗ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਧਿਆਨ ਤਰਕੇ ਬੋਲਣਾ ਜੀ ਹੇ ਨਿਮਾਣਿਆਂ ਦੇ ਮਨ ਸਤਿਗੁਰੂ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਰ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬਿਨ ਤੇਰੇ ਜੋਈ ਡੋਦਰੀ ਸੱਚੇ ਪਾਤਸ਼ਾਹ ਜੀ ਪਾਵਨ ਹਜੂਰੀ ਅੰਦਰ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਹੋਈ ਸੋਲਾਂ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਣ ਦੇ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਰਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਭੋ ਸਾਧ ਸੰਗਤ ਦੇ ਹਿਰਦੇ ਵਸਾਉਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ ਸਭੋ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੇ ਦਾ ਦਰੋਂ ਕਰੋਂ ਗੁਰਸਿੱਖੀ ਜੀ ਬਨਾਮ ਦੀਆਂ ਦਾਤਾ ਸੇਵਾ ਦੀਆਂ ਦਾਤਾ ਬਖਸ਼ਿਸ਼ ਕਰਕੇ ਨਵਾਜਣਾ ਜੀ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਚਖੰਡ ਵਿਖੇ ਪਲੰਘ ਤੇ ਬਰਾਜਮਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨੇਮ ਦੀਆਂ ਦਾਤਾਂ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

0: करेंगे। अवश्य वक्त नियर
1: आज।

जिस कृपा करे सुपाए, सहजे गुण गावे दिन राती, किल विक

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵਹੋ ਗੁਰਮੁਖ ਹਰ ਫਲ ਪਾਵਹੋ ਗੁਰਮੁਖ ਫਲ ਪਾਵਹੋ ਹਰ ਨਾਮ ਧਿਆਵਹੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟਹੋ ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਸ੍ਰੀ ਮੁਖ ਵਾਕ ਰੱਬੀ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਛੰਤ ਰੂਪ ਵਿੱਚ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾਤਾਰ ਸਤਿਗੁਰੂ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਇਹ ਪਾਵਨ ਸ਼ਬਦ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 6, 767 ਅਤੇ 68 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਨੇ ਇਹ ਬਖਸ਼ਿਸ਼ ਇਹ ਰਹਿਮਤ ਕੀਤੀ ਹੈ ਕਿ ਹੇ ਭਾਈ, ਉਹ ਹਰੀ ਪਰਮੇਸ਼ਵਰ ਦਾ ਨਾਮ ਜੋ ਸੁੱਖ ਦੇਣ ਵਾਲਾ ਹੈ, ਸੁਹੇਲੜਾ ਹੈ, ਆਨੰਦਮਈ ਹੈ, ਇਹ ਗੁਰਮੁਖ ਜਨੋ ਉਸ ਵਾਹਿਗੁਰੂ ਦੇ ਸੁਖਮਈ ਆਨੰਦਮਈ ਨਾਮ ਨੂੰ ਅਰਾਧੀਏ, ਧਿਆਈਏ, ਗਾਵੀਏ। ਹਰ ਤਰ੍ਹਾਂ ਦਾ ਸੁੱਖ ਆਨੰਦ ਉਸ ਵਾਹਿਗੁਰੂ ਦੇ ਨਾਮ ਨੂੰ ਆਰਾਧਨ ਨਾਲ, ਧਿਆਨ ਨਾਲ ਪ੍ਰਾਪਤ ਹੁੰਦਾ ਹੈ। ਹੇ ਮੇਰੇ ਮਨ, ਉਸ ਪਰਮੇਸ਼ਵਰ ਦੇ ਨਾਮ ਨਾਲ ਸਹਿਜ ਸੁਭਾਅ ਅੰਦਰ ਤੂੰ ਭਿੱਜ ਜਾ, ਜੁੜ ਜਾ। ਇਹ ਯੁੱਗ, ਇਹ ਸਮਾਂ ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਆਰਾਧਨ ਦਾ ਹੈ, ਉਹਦੀ ਕੀਰਤੀ ਦਾ ਹੈ। ਜੋ ਵੀ ਜਨ ਗੁਰਮੁਖ ਉਸ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਾ ਹੈ, ਉਸ ਦੀ ਜੈ ਜੈਕਾਰ ਹੈ। ਉਹਦੇ ਦਰਸ਼ਨ ਦੇ ਨਾਲ ਵੀ ਮਨ ਤ੍ਰਿਪਤ ਹੋ ਜਾਂਦਾ ਹੈ। ਗੁਰਮੁਖਾਂ ਦੀ, ਹਰੀ ਦੇ ਜਨ ਦੀ ਐਸੀ ਵਡਿਆਈ ਹੈ, ਨਾਮ ਦੀ ਐਸੀ ਬਖਸ਼ਿਸ਼ ਹੈ ਕਿ ਜਿਸ ਨੇ ਵੀ ਇਸ ਯੁੱਗ ਅੰਦਰ ਮਨ ਤੋਂ ਉਸ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਆਰਾਧਿਆ ਹੈ, ਮਨ ਦੇ ਨਾਲ ਉਸ ਪਰਮਾਤਮਾ ਨੂੰ ਸੇਵਿਆ ਹੈ, ਉਹ ਗੁਰਮੁਖ, ਉਹ ਭਗਤ, ਉਹ ਸੇਵਕ ਇਸ ਜਗਤ ਤੋਂ, ਸੰਸਾਰ ਤੋਂ ਨਿਰੰਕਾਰ ਦੇ ਘਰ ਅੰਦਰ ਗਮਤਾ ਕਰਦਾ ਹੈ, ਲੋਕ ਪ੍ਰਲੋਕ ਸੁਹੇਲਾ ਹੁੰਦਾ ਹੈ। ਉਹਦੇ ਦਰਸ਼ਨ ਮਾਤਰ ਦੇ ਨਾਲ ਵੀ ਜੀਵ ਦਾ ਉਧਾਰ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਪਾਂ ਜੁੜਨਾ। ਭੁੱਲਾਂ ਚੁੱਕਾਂ ਦੀ ਖਿਮਾ, ਸੁਣ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

ਮਾਨ ਨਾਨਕ ਪ੍ਰਭ ਜਨੇ ਕੂ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਤਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਨਣ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾ ਹੀ ਮੂਹ ਹੈ ਪ੍ਰਭ ਕੀ ਜੋ ਸਗਲ ਘਟ ਸੂ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾ ਸਭ ਕਿਛ ਤਿਸਕਾ ਦੀ ਅਦਰਭ ਹੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਹੈ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੂਜਨ ਸਦਾ ਅਰੋਗ ਜਿਉਂ ਮੰਦਰ ਕੋ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉਂ ਪਾਖਾਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸ਼ਚ ਰਹਿ ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਵ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਮਨ ਮੂਰ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਵਸਤਾਈ ਤੇਰੈ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਛੇਤੀ ਕਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਵਿਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੈ ਸੰਚਾਲ ਅਵਰ ਥਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਕੂ ਜਿਲ ਹਰ ਦਰ ਗੈ ਸੋਏ ਹੋ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਾਰ ਕੀਰਤਨ ਗਾਈਏ ਅਨਿਕ ਵਿਗੰਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੂਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਵਾਹੇ ਪੂਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਕਰਨੈ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤਿਉਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀਤ ਭਗਤ ਭਗਤ ਸੁਣਿਐ ਤਿਉ ਲੋਏ ਜਾ ਕੈ ਹਿਰਦੈ ਕੋ ਹੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਕੈ ਤੁ ਸਚੀ ਦਿਰ ਸਚਾ ਆਕਾਰ ਸਚ ਵਰਤੈ ਸਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਚ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਈ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂ ਪ੍ਰੀ ਤਿਆਗ ਤਿਸ ਤੇ ਪਰੈ ਨਾ ਕਿਛ ਕੋਏ ਸਰਵ ਨਿਰੰਤਰ ਇੱਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕੈ ਮਨ ਇਹੋ ਅਨੁਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੂਰ ਤਿਸਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੇਸ਼ਰ ਗ੍ਰਿਸ਼ਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਗੁਰੂ ਕਾ ਕਿਨੰਤ ਨਾ ਪਾਇਆ ਜਾ ਕੇ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ।

ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮਗਰੀ ਇਕ ਘਟ ਮਾਹੇ ਅਨਿਕ ਰੰਗ ਨਾਨਾ ਦ੍ਰਿਸ਼ਟਾਹੇ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ ਕਾ ਵਿਸਰਾਮ ਸੁਨ ਸਮਾਦ ਅਨਹਤ ਹੈ ਨਾਦ ਕਹਿ ਨ ਜਾਈ ਅਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹ ਦਿਸੈ ਸਮਾਹੇ ਤਿਸਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਵਚਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਨਿਰਅੰਤਰ ਵਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਅਨਿਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰ ਗਾ ਜਿਸ ਆਪ ਜਿਨਾਏ ਨਾਨਕ ਤੇ ਜਨ ਆਪ ਪੁਜਾਏ ਸਰਭੂਤਾ

ਸਾਧ ਸੰਗ ਲੈ ਨੂੰ ਸੁਭ ਪ੍ਰਸੰਨ ਭਏ ਗੁਰੂ ਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਭਹੀ ਕੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਵ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁ ਨ ਹੋਵੈ ਆਵਣ ਜਾਨ ਹਰ ਧਨ ਕਾਟ ਚੱਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਵ ਯੁਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਦਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਵਖਾਣੀ ਸਗਲ ਮਤਾਂ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ

ਇਹ ਵੈ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਸਿੱਧ ਪੀਰ ਸੁਰਨਾਥ ਸੁਣਾ ਧਰਤ ਧਵਲ ਆਕਾਸ਼ ਸੁਣਾ ਦੀਪ ਲੋ ਪਾਤਾਲ ਸੁਣਾ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸਰ ਬਰਮਾ ਇੰਦ ਸੁਣਾ ਮੁਖ ਸਾਲਾ ਹਨਮੰਦ ਸੁਣਾ ਜੋਗ ਜੁਗਤ ਤਨ ਭੇਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਤ ਸੰਤੋਖ ਗਿਆਨ ਸੁਣਾ ਅੱਠ ਸੱਠ ਕਾ ਇਸਨਾਨ ਸੁਣਾ ਪੜ ਪੜ ਪਾਵੈ ਮਾਨ ਸੁਣਾ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਾਰਾ ਗੁਣਾ ਕੇ ਗਾਹ ਸੁਣਾ ਸੇਖ ਪੀਰ ਪਾਤ ਸਾ ਸੁਣਾ ਅੰਧੇ ਪਾਵੈ ਰਾਹ ਸੁਣਾ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ

ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕਿਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੋ ਹੈ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇਈ ਤੁਦਨ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਆਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ।

ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨਿਸਾਣ, ਕੱਚ ਪਕਾਈ ਓਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੈ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੂਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ, ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ ਚੰਗਿਆਈ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ, ਚੱਕਰ ਚੇਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹਿ ਜੈ, ਕੋਟ ਇੰਦਰ ਇੰਦਰਾਣ ਸਾਹੂ ਸਾਹਾਣ ਗਣਿ ਜੈ, ਤ੍ਰਿਭਵਨ ਮਹੀਪ ਸੁਰ ਨਰ ਆਸੁਰ, ਨੇਤ ਨੇਤ ਬਾਨ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾ ਗਾਵਾ ਹੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ।

ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਕਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਿਵੈ ਬਾਜਾਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਾਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰ ਰਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦੇਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਤੇਰੀ ਕਿਤ ਦੁਆਰੈ ਪਾਈਐ ਤਨ ਮਾਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਾਉਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਦ ਉਪਾਏ ਇੱਕ ਵੇਖ ਪਰਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾ ਹੈ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ
कर किरपा जिन नाम लाहे से हर हर सदा त्यावहे जिसनो कथा सुनाहे अपने से गुरुद्वारे सुख पावहे कहे नानक सच्चे साहेब ज्यों पावै तिवै चलावहे इहो सोहेला शब्द सुहावा शब्दो सुहावा सदा सोहेला सतगुरु सुनाया एहो तिन कह मन वसया जिन तुर हो लिखिया आया एक फिर है कनेरे कर है गल्ला गली किने ना पाया कह नानक शब्द सोहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहित स्यो पवित संगत सबाइया कहंदे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज ना उपजै विण सहजै सहसा न जाए नह जाए सहसा कितै संजम रहे कर्म कमाए सहसह जियो मलीन है कित संजम धोता जाए मन धोवो शब्द लागो हर स्यों रहो चित लाए कह नानक गुर प्रसादी सहज उपजै ए सहसा इव जाए।

ਬੇ ਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਰੋਹ ਨਿਰਮਲ ਬਾਰੋਹ ਤਾਂ ਨਿਰਮਲ, ਜੀ ਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਪ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਹੋ ਬਬੇ ਕੀਆਂ ਜਾਏ, ਅਨੇਕ ਜੁਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸੁਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਇਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਸਾਰ ਨਾ ਜਾਣੀ ਤਿਹੀ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨ ਹੋਂ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤਿ ਸੁਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵੇਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਆਵਰ ਨਾ ਦੇਖੋ ਕੋਈ ਹਰ ਬਿਨ ਆਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਆਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਚੈ ਸੁਣਨੈ ਨੂੰ ਪਠਾਏ ਸਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚੋ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਵਾਓ ਸਚੈ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਸਾਚੈ ਜਿੱਥੇ ਸਦਾ ਸੱਚ ਪਿਆਵਹਿ ਸੱਚੋ ਧਿਆਵਹਿ ਜਾ ਤੁਧ ਪਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੂਜਨ ਪਾਵਹਿ ਕਹੈ ਨਾਨਕ ਸੱਚ ਸੋਹੇਲਾ ਸੱਚੈ ਘਰ ਗਾਵਹੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਸਤਨਾਮ ਸ੍ਰੀ ਵਾਹਿਗੁਰੂ। ਦੁਇ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਿਸ ਜਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਨਾਮ ਕੇ ਜਹਾਜ਼, ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ, ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸੇਧਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ, ਨਾਮ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਹੈ। ਦੇਗ ਤੇਗ ਫਤਿਹ ਬਿਰਧ ਕੀ ਪੈ, ਜੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪੱਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਸੱਚੇ ਪਿਤਾ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ, ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ,
ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਆਪ ਜੀਆਂ ਦੀ ਮੀਡੀਆ ਦੇ ਰਾਹੀਂ ਯਾਦ ਵਿੱਚ ਜੁੜੀਆਂ ਨੇ ਮਹਾਰਾਜ ਜੀ, ਤਿਨ੍ਹਾਂ ਦੀ ਅਰਦਾਸ ਹੈ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਮਹਾਰਾਜ ਜੀ ਬੱਚਿਆਂ ਨੂੰ ਤੰਦਰੁਸਤੀਆਂ ਵਿਦਿਆ ਦਦਾਨ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦਾ ਬਲ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਮਹਾਰਾਜ ਜੀ। ਸਰਬੱਤ ਸੰਗਤ ਦੇ ਹੱਥ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਮਾਈਆਂ 'ਚ ਵਾਧੇ ਪਾਉਣੇ, ਮਿਹਰ ਭਰਿਆ ਹੱਥ ਰੱਖ ਕੇ ਆਪਣੀ ਯਾਦ ਬਖਸ਼ਿਸ਼ ਕਰਨੀ, ਭਲਾ ਕਰ ਦੇਣਾ ਮਹਾਰਾਜ ਜੀ। ਕਰੋ ਕਿਰਪਾ ਸਤਿਗੁਰੂ ਜੀ, ਆਪ ਜੀ ਨੇ ਬਖਸ਼ੀਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜੀ, ਮਿਹਰ ਭਰਿਆ ਹੱਥ ਰੱਖਣਾ, ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਂਕਾਰ। ਸਤਿਗੁਰ ਪ੍ਰਸਾਦ ਸੁਖ ਸੋਹੇ ਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਨ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਰਾਜੇ ਕੀ ਨੀ ਸਲੋਕ ਮਹਲਾ ਪਹਿਲਾ
1: ਵਾਰੇ ਹਾਰੀ ਗੁਰੇ ਆਪਣੇ ਦਿਵਾਲੀ ਸਦਵਾ ਜਿਨ ਮਾਨਸ ਦੇ ਤੇ ਕੀਏ ਕਰਨ ਲਾਗੇ ਵਾਰ ਮਹਲਾ ਦੂਜਾ ਜੇ ਸੋਚਣ ਦਾ ਹੋਵੇ ਸੂਰਜ ਚੜੇ ਹਜ਼ਾਰ ਇੱਥੇ ਚੰਦ ਰੋਹਦੀਆਂ ਗੁਰਬਿਨ ਹੋਰ ਅੰਧਾਰ ਮਹਲਾ ਪਹਿਲਾ
2: ਨਾਨਕ ਗੁਰੂ ਨਾ ਚੇਤਰੀ ਮਨ ਆਪਣੇ ਸੁਚੇ ਛੁੱਟੇ ਤਲਵਾੜ ਜੋ ਸੁੰਜੇ ਅੰਦਰ ਖੇਤ ਖੇਤ ਅੰਦਰ ਛੁੱਟਿਆ ਪੋਹ ਨਾਨਕ।

0: ਸੱਚੀ ਤੇਰੀ ਤ੍ਰਿਪਤੀ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਬਿਆਨ ਸੱਚ ਜੋ ਮਰਦ ਮੈਂ ਸੋ ਕਚ ਨਿਕਚ ਮਹਲਾ ਪਹਿਲਾ
1: ਵੱਡੀ ਉੜਿਆ ਜਾ ਵੱਡਾ ਨਾ ਉੱਡੀ ਉੜਿਆ ਜਾ ਸੱਚ ਨਾ

0: ਤੇਰੀ ਕੁਦਰਤ ਉਪਾਦਰ ਪ੍ਰਤਾਪ ਪਾਪ ਕੇ ਨਾਹੀ ਪਾਪ। ਨਾਨਕ ਹੁਕਮੇ ਅੰਦਰ ਵਿਖੇ ਵਰਤੈ ਤਾਕੋ ਤਾਪ ਪੌੜੀ।
1: ਆਪਣੇ ਭੋਗ ਭੋਗ ਕਾ ਬਸ ਹੋਸਤਾ।

ਜੋ ਬੋਤੇ ਜਨ ਭਰਮਿਆ ਤਾਂ ਸਤਿਗੁਰ ਸਿੰਘ ਸੁਣਾਇਆ ਸਤਿਗੁਰ ਜੋੜਦਾਤਾ ਕੋ ਨੇ ਸਭ ਸੁਣ ਲੋਕ ਸੁਣਾਇਆ ਸਤਿਗੁਰ ਮਿਲੇ ਸਚਵਾਜ ਵਿੱਚੋਂ ਆਪੋ ਆਇਆ ਗੁਰਮੁਖ ਢੂੰ

0: ਜਾਤੀਏ ਜਾਰੀ ਤੇ ਇੱਕ ਝੁੱਡੇ ਜਾਈ ਮਹੱਲਾ ਪਹਿਲਾ
1: ਵੜ ਪੁਸਤਕ ਸੰਗਿਆ ਬਾਦੰ ਸਿਰ ਮੁਚ ਮੁਗਲ ਸਮਾਦੰ ਮੁਗ ਜੋੜ ਵਿਵੋ ਕਣਸਾਰੰ ਤ੍ਰੈਪਾਲ ਤੇ ਆਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਧੋਤੀ ਵਸਤ ਕਪਾਟੰ ਜੇ ਜਾਣਸ ਬਰਮੰਕਾਰ

ਸਤਿਗੁਰ ਵੱਡਾ ਕਰਸਾ ਲਾਈਐ ਜਿਸ ਚੂੜੀਆਂ ਬਣੀ ਆਈਆਂ ਸਹਿਮਿਰਤ ਨਦਰੀਆਂ ਆਈਆਂ ਜਾਂ ਭਾਣਾ ਤਾਂ ਮਨੋਸ ਆਈਆਂ ਪਰ ਹੁਕਮ

आप ही करुणा के उपला पे सदा किया देखे।

ਅੰਤਰ ਜਾਮੀ ਸਤਿਗੁਰ ਜੀ ਆਪ ਜੀ ਦਰਦੀ ਹਾਜ਼ਰੀ ਪੜਦੇ ਹੋਏ ਬੇਅੰਤ ਗੁਰਸਿੱਖ ਮਾਈ ਭਾਈ ਵੱਲੋਂ ਆਪ ਜੀ ਦੀ ਬਣਦੀ ਸਤਿਕਾਰ ਜੋ ਬੇਅੰਤ ਮਾਇਆ ਪੇਟਾ ਲੈਂਦੇ ਆਪ ਜੀ ਸਾਰਿਆਂ ਸਿੱਖੀ ਦਾਨ ਭਰੋਸਾ ਦਾਨ ਚੰਨਕ ਨਾ ਪਿਆਰ ਰੱਖਣਾ ਖਜ਼ਾਨੇ ਭਰਪੁਰ ਕਰਨੇ ਸੋ ਭਾਵ ਗੁਰੂ ਪਿਆਰੀ ਸਾਧ ਸਿੰਘ ਜੀ ਕੀਰਤਨ ਦੀ ਇੰਨੀ ਸੇਵਾ ਪ੍ਰਵਾਨਕਣੀ ਹੋਈਆਂ ਭੁੱਲਾਂ ਚੁੱਕਾ ਦੀ ਖਿਮਕਣੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਪਰਿਆਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਤਿਕਾਰ ਯੋਗ ਗਿਆਨੀ ਸਕੱਤਰ ਸਿੰਘ ਜੀ ਆਓ ਉਹਨਾਂ ਪਾਸੋਂ ਅਗਲੇ ਪ੍ਰੋਗਰਾਮ ਸਰਵਣ ਪ੍ਰੀਏ ਦਾ ਅਸਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

స్వామి పొరుగు భగవాను దాసన్ దాస్ కహే జన నానక జే ఆ తూ కరాహీ

ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗੇ ਹਾਂ ਜਿਨ੍ਹਾਂ ਨੂੰ ਇਸ ਭਾਗ ਪ੍ਰਾਪਤ ਹੋਇਆ ਹੈ ਕਿ ਗੁਰੂ ਕੇ ਪਾਵਨ ਸ਼ਬਦ ਨਾਲ ਜੁੜਨ ਦੇ ਲਈ, ਗੁਰੂ ਘਰ ਬੈਠਣ ਦੇ ਲਈ, ਗੁਰਬਾਣੀ ਕੀਰਤਨ ਸਰਵਣ ਕਰਨ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਉੱਦਮ ਤੇ ਸਮਰੱਥ ਬਖਸ਼ੀ ਹੈ। ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਕੀਰਤਨੀਏ ਭਾਈ ਰਿਸ਼ਪਾਲ ਸਿੰਘ ਜੀ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਅੰਮ੍ਰਿਤ ਵੇਲੇ ਪ੍ਰਕਾਸ਼ ਬਈ ਹੋਣ ਵਕਤ ਜੋ ਪਹਿਲਾ ਉਪਦੇਸ਼, ਪਹਿਲਾ ਸੰਦੇਸ਼ ਹੁਕਮਨਾਮੇ ਦੇ ਤੌਰ ਤੇ ਸਿੱਖ ਸੰਗਤਾਂ ਦੇ ਨਾਮ ਜਾਰੀ ਕੀਤਾ ਹੈ, ਉਸ ਪਾਵਨ ਸ਼ਬਦ ਦੀ ਵਿਚਾਰ ਚਰਚਾ ਰੋਜ਼ਾਨਾ ਦੀ ਤਰ੍ਹਾਂ ਆਪਾਂ ਕਰਨ ਦਾ ਯਤਨ ਕਰਾਂਗੇ। ਮਨ ਬਿਤੀਆਂ ਇਕਾਗਰ ਕਰਕੇ, ਚੌਕੜੇ ਲਾ ਕਰਕੇ ਸਤਿਗੁਰ ਦੀ ਪਾਵਨ ਹਜ਼ੂਰੀ ਚ ਹਾਜ਼ਰ ਹੋਈਏ, ਕਿਉਂਕਿ ਹਾਜ਼ਰ ਕੋ ਮਿਹਰ, ਗੈਰ ਹਾਜ਼ਰ ਕੋ ਮਿਹਰ ਨਹੀਂ। ਜੋ ਹਜ਼ੂਰੀ ਵਿੱਚ, ਇਬਾਦਤ ਵਿੱਚ ਮਨ ਕਰਕੇ ਹਾਜ਼ਰ ਹੋ ਜਾਂਦਾ ਹੈ, ਉਸ ਤੇ ਨਿਰੰਕਾਰ ਦੀ ਰਹਿਮਤ ਹੋ ਜਾਂਦੀ ਹੈ। ਗੁਰਮਤ ਵਿਚਾਰਧਾਰਾ ਮੁਤਾਬਕ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਆਪਣੇ ਜੀਵਨ ਨੂੰ ਸੁਹਾਰਾ ਕਿਵੇਂ ਕਰਨਾ ਹੈ, ਸੁੱਖਾਂ ਵਾਲਾ ਕਿਵੇਂ ਕਰਨਾ ਹੈ, ਨਿਰੰਕਾਰ ਦੇ ਨਾਮ ਨਾਲ ਜੁੜ ਕੇ ਤੇ ਸੰਸਾਰ ਦੀ ਕਿਰਤ ਕਰਦਿਆਂ ਹੋਇਆਂ ਕਿਵੇਂ ਜੀਵਨ ਆਨੰਦਮਈ ਹੋ ਸਕਦਾ ਹੈ, ਇਸੇ ਹੀ ਸਿਧਾਂਤ ਦਾ ਜ਼ਿਕਰ ਕੀਤਾ ਹੈ। ਗੁਰਮਤ ਵਿਚਾਰਧਾਰਾ ਮੁਤਾਬਕ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣ ਦਾ ਸਿਧਾਂਤ ਹੈ। ਨਿਰੰਕਾਰ ਦੇ ਨਾਮ ਤੋਂ ਬਿਨਾਂ ਕੁਝ ਵੀ ਨਹੀਂ। ਕਿਰਤ ਆਪਣੇ ਆਪ ਵਿੱਚ ਬਹੁਤ ਕੁਝ ਹੈ। ਜੇ ਦਸਾਂ ਨਾਵਾਂ ਦੀ ਕਿਰਤ ਹੋਵੇ ਉਹ ਨਿਰੰਕਾਰ ਦੇ ਨਾਮ ਨਾਲ ਜੁੜਿਆ ਹੀ ਕਰ ਸਕਦਾ ਹੈ, ਵਰਨਾ ਖੋਹਾ ਤੋੜੀ ਜਿਹੜੀ ਹੈ ਉਹ ਹਰ ਵਿਅਕਤੀ ਉਹਦਾ ਸ਼ਿਕਾਰ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਕਿਰਤ ਨਾਲ ਨਾਮ ਜੋੜਿਆ ਹੈ ਤੇ ਜੋ ਪ੍ਰਾਪਤ ਹੋ ਗਿਆ ਹੈ ਉਹ ਸੰਸਾਰ ਵਿੱਚ ਵੰਡ ਕੇ ਲੋੜਵੰਦਾਂ ਦੀ ਬਾਂਹ ਫੜਨ ਦਾ ਉਪਦੇਸ਼ ਹੈ। ਇਕੱਲਾ ਪਦਾਰਥ ਦੇ ਵੰਡੇ ਲੋਕ ਦੁੱਖ ਸੁੱਖ ਵੰਡ ਕੇ ਵੀ ਸੰਸਾਰ ਵਿੱਚ ਵਿਚਰਨਾ ਹੈ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕੀਤੀ ਹੈ, ਜੀਵਨ ਨੂੰ ਆਨੰਦਮਈ ਬਣਾਉਣ ਦਾ ਆਪਣਾ ਤਰੀਕਾ ਹੈ। ਕਿਸੇ ਵਿਅਕਤੀ ਨੇ ਪੁੱਛਿਆ ਕਿਸੇ ਦਾਨੇ ਪੁਰਸ਼ ਪਾਸੋਂ, ਜੀਵਨ ਆਨੰਦਿਤ ਕਰਨ ਦੀ ਯੁਗਤ ਗੁਰਬਾਣੀ ਵੀ ਉਹੀ ਦੱਸਦੀ ਹੈ। ਕੋਈ ਵਿਅਕਤੀ ਜਾ ਰਿਹਾ ਤੇ ਜਾਂਦਿਆਂ ਉਹਨੂੰ ਦੱਸਿਆ ਕਿ ਕੁਝ ਵਿਅਕਤੀ ਜਿਹੜੇ ਨੇ ਉਹ ਇੱਕ ਮੰਦਰ ਬਣਾ ਰਹੇ ਨੇ ਤੇ ਪੱਥਰ ਘੜ ਰਹੇ ਨੇ, ਪੱਥਰ ਤੋੜ ਰਹੇ ਨੇ, ਇੱਟਾਂ ਬਣਾ ਰਹੇ ਨੇ। ਪਹਿਲੇ ਨੂੰ ਜਾ ਕੇ ਪੁੱਛਿਆ, ਹੁਣ ਰਸਤਾ ਆਪੋ ਆਪਣੀ ਹੈ। ਉਹ ਕਹਿੰਦਾ ਵੀ ਕੀ ਪਿਆ ਕਰਨਾ ਤੂੰ, ਤੇ ਜਿਹੜਾ ਵਿਅਕਤੀ ਪੱਥਰ ਤੋੜਦਾ ਪਿਆ ਸੀ ਬੜਾ ਖਿਜਿਆ ਪਿਆ, ਕਰਦਾ ਤੇ ਕਿਰਤੀ ਪਿਆ। ਕਹਿਣ ਲੱਗਾ ਤੈਨੂੰ ਦੀਦਾ ਨਹੀਂ ਅੰਨਾ ਹੈ ਤੂੰ, ਪੱਥਰ ਤੋੜਦਾ ਪਿਆ। ਹੁਣ ਇਹ ਅਵਸਥਾ ਹੈ ਕੰਮ ਕਰਨ ਦੀ ਆਪੋ ਆਪਣੀ, ਹਰ ਵਿਅਕਤੀ ਦੀ ਹੈ। ਲੰਗਰ ਗੱਫਾ ਬਣਾਉਣਾ, ਘਰ ਪ੍ਰਸ਼ਾਦਾ ਬਣਾਉਣਾ, ਸੇਵਾ ਕਰਨੀ, ਸਭ ਦੀ ਇਹੋ ਅਵਸਥਾ ਹੈ। ਤੇ ਦੂਸਰੇ ਕੋਲ ਚਲਾ ਗਿਆ, ਕਹਿੰਦਾ ਕੀ ਪਿਆ ਕਰਦਾ? ਕਹਿੰਦਾ ਕਰਨਾ ਕੀ ਹੈ, ਮਿਹਨਤ ਕਰਦਾ ਪਿਆ, ਲੇਬਰ ਕਰਦਾ ਪਿਆ, ਚਾਰ ਪੈਸੇ ਸ਼ਾਮ ਨੂੰ ਮਿਲਣਗੇ, ਕੋਈ ਸੌਦਾ ਪੱਤੇ ਦੀ ਗੱਲ ਕਰਕੇ ਪਰਿਵਾਰ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਕਰਾਂਗਾ। ਇਹ ਦੂਜੇ ਦੀ ਬਿਰਤੀ ਹੈ, ਕੰਮ ਉਹ ਵੀ ਉਹੀ ਕਰਦਾ ਹੈ।
ਤੀਜੇ ਨੂੰ ਪੁੱਛਿਆ ਬਈ ਉਹ ਥੋੜੇ ਹਟਵਾਂ ਕਹਿਣ ਲੱਗਾ, ਬੜੇ ਆਨੰਦ ਵਿੱਚ, ਬੜਾ ਖੁਸ਼ ਖੁਸ਼ ਜਿਹਾ, ਉਹਦੇ ਚਿਹਰੇ ਦੀ ਮੁਸਕਰਾਹਟ, ਉਹਦੇ ਚਿਹਰੇ ਦੀ ਲਾਲੀ, ਉਹਦੇ ਚਿਹਰੇ ਦੀ ਰੰਗਤ ਹੀ ਦੱਸੇ ਇਹ ਕਿਸੇ ਰੰਗ ਵਿੱਚ ਹੈ। ਕਹਿਣ ਲੱਗੇ ਕੀ ਕਰਦਾ ਪਿਆ? ਕਹਿੰਦਾ ਭਗਵਾਨ ਦਾ ਘਰ ਬਣਾ ਰਿਹਾ। ਹੁਣ ਤਿੰਨ ਵਿਅਕਤੀ ਨੇ ਬਿਰਤੀ ਆਪੋ ਆਪਣੀ ਹੈ, ਇੱਕ ਸੜੂ ਭੁਜੂ ਕਰਕੇ ਪੈਸੇ ਉਹੀ ਮਿਲਣੇ ਨੇ, ਇੱਕ ਲੇਬਰ ਸਮਝ ਕੇ ਕਰਦਾ ਪਿਆ, ਅਤੇ ਤੀਜਾ ਲੇਬਰ ਤਾਂ ਹੈ ਹੀ, ਉਹਨੂੰ ਮਿਲਣੀ ਮਿਲਣੀ ਹੈ ਜਿੰਨੀ ਦੂਜਿਆਂ ਨੂੰ ਮਿਲਣੀ ਹੈ। ਉਹ ਇਸ ਆਨੰਦ ਵਿੱਚ ਨਿਰੰਕਾਰ ਦਾ, ਪ੍ਰਭੂ ਦਾ ਘਰ ਬਣਾ ਰਿਹਾ। ਕਿਰਤ ਕਰਦਿਆਂ ਸੜੂ ਭੁਜੂ ਨਹੀਂ ਬਲਕਿ ਨਿਰੰਕਾਰ ਦੀ ਸਿਵ ਸਲਾਹ ਨਾਲ ਜੁੜ ਕੇ ਕਰਨ ਵਾਲਾ ਵਿਅਕਤੀ ਹਮੇਸ਼ਾ ਆਨੰਦ ਅਤੇ ਖੇੜੇ ਵਿੱਚ ਹੁੰਦਾ ਹੈ। ਕਿਸੇ ਦਾਨੇ ਪੁੱਛ ਨੇ ਪਿਆ ਵੀ ਜੇ ਕੁਛ ਪਲਾਂ ਲਈ ਖੁਸ਼ ਹੋਣਾ ਨਾ, ਕੁਛ ਮਿੰਟਾਂ ਲਈ ਖੁਸ਼ ਹੋਣਾ ਹੈ ਤਾਂ ਤੂੰ ਕਿਸੇ ਸੰਗੀਤ ਨਾਲ ਜੁੜ, ਅਤੇ ਜੇ ਦੋ ਤਿੰਨ ਘੰਟੇ ਲਈ ਖੁਸ਼ ਹੋਣਾ ਹੈ ਤਾਂ ਕੋਈ ਮੂਵੀ ਵੇਖ ਲੈ, ਕੋਈ ਫਿਲਮ ਵੇਖ ਲੈ, ਅਤੇ ਸਾਰਾ ਦਿਨ ਖੁਸ਼ ਹੋਣਾ ਤਾਂ ਕਹਿਣ ਲੱਗਾ ਕਿਸੇ ਵਿਆਹ ਸ਼ਾਦੀ ਦੀ ਪਾਰਟੀ 'ਤੇ ਚਲਾ ਜਾ, ਸਾਰਾ ਦਿਨ ਖੁਸ਼ੀ ਵਿੱਚ ਲੰਘ ਜਾਏ। ਹਫ਼ਤਾ ਖੁਸ਼ ਰਹਿਣਾ ਚਾਹੁੰਦਾ ਤਾਂ ਕਹਿਣ ਲੱਗਾ ਵੀ ਤੂੰ ਘੁੰਮਣ ਫਿਰਨ ਚੱਲ ਜਾਓ, ਕੋਈ ਪਹਾੜ ਚੱਲ ਜਾਓ, ਕੋਈ ਸਮੁੰਦਰ ਦੇ ਕੰਢੇ, ਕੋਈ ਬੀਚ, ਕੋਈ ਉਹ ਜਗ੍ਹਾ ਜਿਹੜੀ ਤੈਨੂੰ ਚੰਗੀ ਲੱਗਦੀ। ਅਤੇ ਛੇ ਕੁ ਮਹੀਨੇ ਖੁਸ਼ ਰਹਿਣਾ ਚਾਹੁੰਦਾ ਤਾਂ ਵਿਆਹ ਸ਼ਾਦੀ ਕਰਾ ਲਓ, 6 ਮਹੀਨੇ ਤਾਂ ਸੌਖੇ ਲੰਘ ਹੀ ਜਾਂਦੇ, ਬਾਅਦ ਵਿੱਚ ਹੀ ਥੋੜ੍ਹੀ ਗੜਬੜ ਗੜਬੜ ਹੁੰਦੀ ਹੈ। ਅਤੇ ਕਹਿਣ ਲੱਗਾ ਜੇ ਸਾਰੀ ਜ਼ਿੰਦਗੀ ਖੁਸ਼ ਰਹਿਣਾ ਚਾਹੁੰਦਾ ਤਾਂ ਜੁਗਤੀ ਇਹ ਹੈ ਕਿ ਤੂੰ ਆਪਣੇ ਕੰਮ ਨਾਲ ਪ੍ਰੀਤ ਪਾ ਲਾ। ਬਸ ਜਿਹਨੇ ਕੰਮ ਨਾਲ ਪ੍ਰੀਤ ਪਾ ਲਈ ਨਾ, ਪ੍ਰੀਤ ਕਰਕੇ ਕੰਮ ਸ਼ੁਰੂ ਕੀਤਾ, ਸੱਚੇ ਪਾਤਸ਼ਾਹ ਬੜੀ ਰਹਿਮਤ ਹੈ ਤੂੰ ਮੈਨੂੰ ਕੰਮ ਦਿੱਤਾ ਹੈ, ਗੁਣ ਗਾਉਂਦਿਆਂ ਹੋਇਆਂ ਕਿਰਤ ਕਰਦਿਆਂ ਕਰਦਿਆਂ ਨਿਰੰਕਾਰ ਨੂੰ ਚੇਤੇ ਰੱਖਣਾ, ਬਾਬੇ ਨਾਨਕ ਦਾ ਤੱਕੜ ਤੋਲਦਿਆਂ ਤੋਲਦਿਆਂ ਇੱਕ ਇੱਕ ਇੱਕ ਨਿਰੰਕਾਰ ਨਾਲ ਬਿਰਤੀ ਜੁੜੀ ਨੇ, ਸੱਤ ਦੇ ਆ ਕੇ ਸੱਤ ਸੱਤ ਸੱਤ ਵੇਖਣ ਵਾਲਾ ਕਹਿੰਦਾ 7 ਨਹੀਂ 13 ਹੋ ਗਈਆਂ, ਕਹਿਣ ਲੱਗਾ 13 13 13। ਕਿਰਤ ਨੂੰ ਕੀਰਤੀ ਵਿੱਚ ਤਬਦੀਲ ਕਰਨਾ ਬਸ ਇਹੀ ਵਰਕ ਹੈ, ਇਹੀ ਜਿਉਣ ਦੀ ਜੁਗਤੀ ਗੁਰਮਤ ਨੇ ਸਮਝਾਈ ਹੈ। ਵਿਹਲੜ ਨੂੰ ਕੋਈ ਥਾਂ ਨਹੀਂ ਜੇ ਦੱਸਿਆ, ਭਾਵੇਂ ਵਿਹਲੜ ਵਿਅਕਤੀ ਜੇ ਨਾਮ ਜਪਦਾ ਹੈ ਨਾ, ਉਹਨੂੰ ਵੀ ਪ੍ਰਵਾਨ ਨਹੀਂ ਕੀਤਾ ਸੱਚੇ ਪਾਤਸ਼ਾਹ ਨੇ, ਕਿਹਾ ਕਿਰਤ ਪਹਿਲਾ ਕੰਮ ਹੈ, ਕਿਰਤ ਬਿਨਾਂ ਗੁਜ਼ਾਰਾ ਨਹੀਂ। ਮੁੱਢੇ ਤੌਰ 'ਤੇ ਜੇ ਕੰਮ ਧੰਦੇ ਨੇ ਨਾ, ਸਾਡੀ ਤਰਤੀਬ ਗਲਤ ਹੋ ਗਈ, ਅਸੀਂ ਆਪਣੇ ਕੰਮਾਂ ਦੀ ਤਰਤੀਬ ਗਲਤ ਲੈ ਕੇ ਬਹਿ ਗਏ। ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਇਨਸਾਨ ਦਾ, ਬਹੁਤ ਜ਼ਰੂਰੀ, ਜਿਹਦੇ ਬਿਨਾਂ ਸਰਨ ਨਹੀਂ, ਉਹ ਹੈ ਸਰੀਰ ਦੀ ਤੰਦਰੁਸਤੀ। ਜੇ ਸਰੀਰ ਦੀ ਤੰਦਰੁਸਤੀ ਨਹੀਂ ਤਾਂ ਨਾ ਹੀ ਇੱਥੇ ਕਿਰਤ ਹੋਣੀ ਹੈ ਅਤੇ ਨਾ ਹੀ ਨਾਮ ਜਪਿਆ ਜਾਣਾ, ਪਹਿਲੇ ਨੰਬਰ 'ਤੇ ਰੱਖਣਾ ਇਹਨੂੰ। ਦੂਜੇ ਨੰਬਰ 'ਤੇ ਪਰਿਵਾਰ ਦੀ ਜ਼ਿੰਮੇਵਾਰੀ, ਸਭ ਤੋਂ ਪਹਿਲਾ ਕੰਮ ਨਿਰੰਕਾਰ ਦਾ ਨਾਮ, ਦੂਜਾ ਸਰੀਰ ਦੀ ਸੰਭਾਲ, ਤੀਜਾ ਹੈ ਪਰਿਵਾਰ ਦੀ ਜ਼ਿੰਮੇਵਾਰੀ। ਜੀ ਸਾਡੇ ਜ਼ਿੰਮੇ, ਉਹ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਆਪਣੇ ਵਿੱਚ ਧਰਮ ਹੈ, ਸਾਡੇ ਫਰਜ਼ ਨੇ ਸੰਸਾਰ ਪ੍ਰਤੀ, ਕੋਈ ਮਾਂ ਬਾਪ ਪ੍ਰਤੀ, ਕੋਈ ਧੀਆਂ ਪੁੱਤਰਾਂ ਪ੍ਰਤੀ, ਕੋਈ ਸਮਾਜ ਪ੍ਰਤੀ, ਉਹਨਾਂ ਆਪਣੇ ਫਰਜ਼ਾਂ ਦੀ ਪੂਰਤੀ ਵੀ ਆਪਣੇ ਆਪ 'ਚ ਧਰਮ ਹੈ। ਫਰਜ਼ ਦੇ ਧਰਮ ਦਾ ਲਫ਼ਜ਼ ਦਾ ਅਰਥ ਵੀ ਇੱਕ ਹੀ ਹੈ। ਅਤੇ ਤੂੰ ਪਰਿਵਾਰ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਹੈ, ਤੀਜੇ ਨੰਬਰ 'ਤੇ ਆਖੀ, ਪਹਿਲੇ ਨੰਬਰ 'ਤੇ ਸਿਮਰਨ, ਦੂਜੇ 'ਤੇ ਸਰੀਰ ਦਾ ਖਿਆਲ ਰੱਖਣਾ, ਇਹਨਾਂ ਸਿਮਰਨ 'ਚ ਪੈ ਕੇ ਅਤੇ ਸਰੀਰ ਦਾ ਖਿਆਲ ਰੱਖੇ ਵੀ ਬਾਤ ਨਹੀਂ ਜੇ ਬਣਨੀ, ਪ੍ਰਵਾਨ ਨਹੀਂ, ਸਰੀਰ ਹੋਏਗਾ ਤੇ ਸਿਮਰਨ ਚੱਲੇਗਾ। ਤੀਜੇ ਨੰਬਰ 'ਤੇ ਕਿਰਤ ਵਿਰਤ, ਚੌਥੇ 'ਤੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਆਂਢ ਗੁਆਂਢ ਦੀਆਂ, ਕੋਈ ਸੱਜਣ ਬੇਲੀ, ਕਿਸੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ, ਅਤੇ 5ਵੇਂ ਨੰਬਰ 'ਤੇ ਹੈ ਲੰਬੜਦਾਰੀ। ਗੁਰੂ ਪਾਤਸ਼ਾਹ ਰਹਿਮਤ ਕਰੇ ਇਹ ਜੇ ਤਰਤੀਬ ਰੱਖੀਏ ਕਿ ਬਾਕੀ ਮੇਰੇ ਸਿਮਰ ਵਿੱਚ, ਮੇਰੇ ਸਰੀਰ ਦੇ ਸੰਭਾਲ ਵਿੱਚ ਥੋੜ੍ਹਾ ਬਹੁਤਾ ਨਾਗਾ ਪੈ ਜਾਏ, ਲੇਕਿਨ ਸਿਮਰ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ, ਕਿਰਤ ਵਿੱਚ ਥੋੜ੍ਹਾ ਬਹੁਤ ਅੱਗਾ ਪਿੱਛਾ ਹੋ ਜਾਏ ਪਰ ਕਿਰਤ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ। ਸੰਸਾਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਸੰਭਾਲਦਿਆਂ ਠੀਕ ਹੈ, ਕਿਤੇ ਅੱਗਾ ਪਿੱਛਾ ਹੋ ਜਾਏ ਕੋਈ ਅਰਜ ਨਹੀਂ, ਪਰ ਸਿਮਰਨ ਵਿੱਚ ਤੇਰਾ ਨਾਗਾ ਨਹੀਂ ਪੈਣਾ ਚਾਹੀਦਾ।
ਅਸੀਂ ਧਰਤੀ ਵੋਲਟ ਕੀਤੀ ਵੀ ਕੰਮ ਜ਼ਿਆਦਾ ਪੈ ਗਿਆ ਪਾਠ ਜੀਵਨ ਕੱਲ੍ਹ ਕਰ ਲਾਂਗੇ, ਅੱਜ ਆਹ ਗੱਲ ਹੋ ਗਈ ਸਿਮਰਨ ਫਿਰ ਕਰ ਲਾਂਗੇ, ਉਲਟ ਕਰਕੇ ਬਹਿ ਗਏ। ਸਾਡਾ ਜੀਵਨ ਤਾਂ ਹੀ ਤੇ ਆਨੰਦਮਈ ਨਹੀਂ ਹੁੰਦਾ। ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਬਣਾਵੇ ਦਾ ਸਾਡਾ ਸਿਧਾਂਤ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਜੀਵਨ ਆਨੰਦਿਤ ਕਰਨ ਦੇ ਲਈ ਜ਼ਰੂਰੀ ਹੈ ਉਹ ਸੱਚੇ ਪਰਵਰਗਾਹ ਦੀ ਸਿਵ ਸਲਾਹ, ਉਹਦੇ ਰੰਗ ਵਿੱਚ ਰੰਗੀਚ ਜਾਣਾ, ਨਿਰੰਕਾਰ ਨੂੰ ਉਹਦੇ ਹੁਕਮ ਨੂੰ ਪਛਾਣ ਲੈਣਾ ਤੇ ਉਹਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ, ਇਹ ਜੀਵਨ ਆਨੰਦਮਈ ਹੋ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਦੁੱਖ ਨੂੰ ਵੀ ਸੁੱਖ ਸਮਝ ਕੇ ਸਮਝ ਲੈਂਦਾ, ਫਿਰ ਕੋਲੇ ਭਾਣੇ ਵਿੱਚ ਆ ਜਾਂਦਾ, ਪਰ ਭਾਣੇ ਵਿੱਚ ਕੋਈ ਵਿਰਲਾ ਹੀ ਆਉਂਦਾ, ਸੱਚੇ ਪਾਤਸ਼ਾਹ ਰਹਿਮਤ ਹੋ ਜਾਏ। ਯਤਨ ਚਾਹੀਦਾ ਸਾਡਾ ਸਿਮਰਨ ਸਭ ਤੋਂ ਪਹਿਲਾਂ ਹੋਏਗਾ, ਨਿਰੰਕਾਰ ਫਲ ਲਾਉਂਦਾ ਸੱਚੇ ਪਾਤਸ਼ਾਹ। ਸੁੱਖ ਸੋਹੇ ਸ਼ਹਿਨਸ਼ਾਹ ਕਹਿੰਦੇ ਨੇ ਇਹ ਰਾਗ ਹੈ ਸੋਹੀ ਪਾਤਸ਼ਾਹੀ ਤੀਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਲਿਖਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ ਜੋ ਸੰਸਾਰ ਵਿੱਚ ਰਮਿਆ ਹੋਇਆ, ਜਰੇ ਜਰੇ ਵਿੱਚ ਰਮਿਆ ਹੋਇਆ, ਹਰ ਥਾਂ ਤੇ ਮੌਜੂਦ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ ਉਹ ਪ੍ਰਾਪਤ ਹੁੰਦਾ, ਗੁਰੂ ਦੇ ਦਿੱਤੇ ਹੋਏ ਗਿਆਨ ਮੁਤਾਬਕ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਉਹਦੇ ਨਾਲ ਸਾਂਝ ਬਣਦੀ ਹੈ, ਉਹਦੇ ਬਾਰੇ ਗਿਆਨ ਆਉਂਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਪਾਵਨ ਸ਼ਬਦ ਵਿੱਚ, ਸੁੱਖ ਸੋਹਿਰੜਾ ਹਰ ਧਿਆਵ, ਸੁੱਖ ਮਿਲੇਗਾ ਜੇ ਨਿਰੰਕਾਰ ਦੇ ਸਿਵਸਲਾ ਦੇ ਗੀਤ ਗਾਵੋਗੇ, ਉਹਦੇ ਗੁਣ ਗਾਓਗੇ ਤੇ ਹਰ ਧਿਆਵੋਗੇ। ਉਹਦੇ ਖੁਸ਼ੀ, ਉਹਦੇ ਸਿਵਸਲਾ ਦੇ ਗੀਤ, ਉਹਦੇ ਨਾਮ ਦਾ ਸਿਮਰਨ, ਇਹ ਜੀਵਨ ਵਿੱਚ ਸੁੱਖ ਲੈ ਕਰਕੇ ਆਉਂਦਾ ਹੈ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ ਸੁੱਖ ਨਹੀਂ ਤੇ ਗੁਣਾਂ ਤੋਂ ਬਿਨਾਂ ਭਗਤੀ ਨਹੀਂ, ਬੇਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਨਾਲ ਸਾਂਝ ਪਾਉਣੀ ਨਿਰੰਕਾਰ ਦੀ ਭਗਤੀ ਹੈ ਤੇ ਭਗਤੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਸ਼ਹਿਨਸ਼ਾਹ ਕਹਿਣ ਲੱਗੇ ਜੀਵਨ ਨੂੰ ਜੇ ਰਸਦਾਇਕ ਕਰਨਾ ਹੈ, ਫਲਦਾਇਕ ਕਰਨਾ ਹੈ, ਗੁਰਮੁਖ ਹਰ ਫਲ ਪਾਵੋ, ਗੁਰੂ ਵੱਲ ਮੁੱਖ ਕਰਕੇ ਤੇ ਹਰੀ ਦੇ ਨਿਰੰਕਾਰ ਦੇ ਰਾਹੀਂ ਉਸ ਫਲ ਨੂੰ ਪ੍ਰਾਪਤ ਕੀਤਾ ਜਾ ਸਕਦਾ। ਇੱਕੋ ਇੱਕ ਯੁਗਤੀ ਹੈ, ਹੋਰ ਕੋਈ ਤਰੀਕਾ ਹੀ ਨਹੀਂ। ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਹਰੀ ਦਾ ਨਾਮ ਧਿਆ ਕੇ ਤੇ ਸੁੱਖ ਫਲ ਜੀਵਨ ਦੇ ਅਸਲ ਆਨੰਦਮਈ ਜੀਵਨ ਨੂੰ, ਜਿਸ ਨੂੰ ਖੇੜੇ ਦਾ ਆਨੰਦ ਜੀਵਨ ਕਿਹਾ ਗਿਆ ਹੈ, ਵਿਗਾਸ ਦਾ ਕਿਹਾ ਗਿਆ, ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਜਿਹਦੇ ਨਾਲ ਬਣਦੀ ਹੈ, ਉਹ ਬਣਦੀ ਆਪਣੇ ਅਸਲੇ ਨਾਲ ਜੁੜਿਆ। ਅਸਲੇ ਨਾਲ ਟੁੱਟਣ ਦੇ ਕਾਰਨ ਵੀ ਅਵਗੁਣ ਨੇ, ਅਵਗੁਣ ਕਰਕੇ ਨਿਰੰਕਾਰ ਦੀ ਨੇੜਤਾ ਨਹੀਂ ਬਣਦੀ, ਤੇ ਨੇੜਤਾ ਬਣਾਉਣ ਲਈ ਗੁਣਾਂ ਦਾ ਗਾਇਨ ਕਰਨਾ ਹੈ। ਗੁਣ ਕਹਿੰਦਿਆਂ ਕਹਿੰਦਿਆਂ ਗੁਣ ਕਹਿ ਗੁਣੀ ਸਮਾਵਣਿਆਂ ਦੀ ਅਵਸਥਾ ਦੇ ਮਾਲਕ ਬਣਨਾ ਹੈ। ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਜਨਮ ਜਨਮ ਕੇ ਦੁੱਖ ਨਿਵਾਰੇ। ਇਹਦੇ ਨਾਲ ਜਨਮਾਂ ਜਮੰਤਰਾਂ ਦੀ ਲੱਗੇ ਹੋਏ ਮੈਲ ਲੈ ਜਾਂਦੀ ਹੈ, ਜਨਮਾਂ ਜਮੰਤਰਾਂ ਦੇ ਵਿਛੋੜੇ ਖਤਮ ਹੋ ਜਾਂਦੇ ਨੇ ਤੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਜਿੰਨੇ ਕਮਾਏ ਹੋਏ ਨੇ। ਅੱਗੇ ਸ਼ਹਿਨਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਅਵਸਥਾ ਬਣਦੀ ਤਾਂ ਆ ਗੁਰੂ ਦੀ ਕਿਰਪਾ ਨਾਲ, ਬਲਹਾਰੀ ਗੁਰੇ ਆਪਣੇ ਵਿੱਟੋ, ਮੈਂ ਆਪਣੇ ਗੁਰੂ ਤੋਂ ਵਾਰਨੇ ਜਾਵਾਂ, ਬਲਹਾਰਨੇ ਜਾਵਾਂ, ਸਦਕੜੇ ਜਾਵਾਂ, ਜਿਨ ਕਾਰਜ ਸਭ ਸਵਾਰੇ। ਜਿਸ ਨੇ ਨਿਰੰਕਾਰ ਦੇ ਨਾਮ ਦੀ ਦੇਹ ਕਰ ਨਾਮ ਦੀ ਦਾਤ ਦੇ ਕਰਕੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਨੇ, ਸਾਰੇ ਕਾਰਜ ਸਵਾਰ ਦਿੱਤੇ ਨੇ, ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ। ਤੇ ਇਹ ਨਿਰੰਕਾਰ ਦੀ ਸਿਲਸਿਲਾ ਵੀ ਉਹਦੀ ਰਹਿਮਤ ਨਾਲ ਹੀ ਪ੍ਰਾਪਤ ਹੁੰਦੀ ਹੈ। ਗੁਣ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਐਸਾ ਰੰਗ ਲੱਗ ਜਾਂਦਾ ਹੈ,
ਤੇ ਉਹ ਰੰਗ ਫਿਰ ਕਦੇ ਉਤਰਦਾ ਨਹੀਂ ਤੇ ਹੁੰਦਾ ਗਾਉਣ ਕਿਰਪਾ ਮਾਲਕ ਦੀ ਹੋ ਜਾਂਦੀ ਹੈ ਜਦੋਂ ਇਸ ਪਾਸੇ ਮਾਲਕ ਇਨਸਾਨ ਤੁਰਦਾ ਹੈ। ਤੁਰਨਾ ਤਹੀਆ ਕਰਕੇ ਜਿਸ ਦਿਨ ਤੁਹਾਡੇ ਤੁਰਨ ਵਿੱਚ ਜ਼ਰਤ ਆ ਗਈ, ਹਿੰਮਤ ਆ ਗਈ, ਉਹ ਵਿਸ਼ਵਾਸ ਆ ਗਿਆ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਗੁਰੂ ਭੱਜ ਕੇ ਜਾ ਕੇ ਬਾਂਹ ਫੜ ਲੈਂਦਾ। ਗੁਰੂ ਪਾਤਸ਼ਾਹ ਰਹਿਮਤ ਪਰਵਾਰ ਨੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ, ਹਰੀ ਦੇ ਜਨ ਸੁਖਾਂ ਦੇ ਫਲ ਅਨੰਤਮਈ ਜੀਵਨ ਨੂੰ ਪ੍ਰਾਪਤ ਕਰ ਲੈਂਦੇ ਨੇ। ਨਾਨਕ ਕਹੇ ਸੁਣੋ ਜਨ ਭਾਈ, ਗੁਰੂ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਮੁਕਾਰਬਿੰਦ ਤੋਂ ਉਚਾਰਨ ਕਰਦੇ ਨੇ, ਸੁਖ ਸੁਹਲਾ ਹਰ ਧਿਆਵੋ, ਜੇ ਜੀਵਨ ਆਨੰਦਮਈ ਕਰਨਾ ਚਾਹੁੰਦੇ ਹੋ ਤੇ ਉਸ ਦੇ ਖੁਸ਼ੀਆਂ ਭਰੇ ਗੀਤ ਨਿਰੰਕਾਰ ਦੇ ਮਿਲਾਪ ਵਾਲੇ ਗੀਤ ਗਾਉਣੇ, ਉਹਦੇ ਨਾਮ ਨੂੰ ਧਿਆਉਣਾ, ਇਹ ਸਭ ਤੋਂ ਸੌਖਾ ਤੇ ਸੁਖੈਨ ਮਾਰਗ ਹੈ। ਸੰਸਾਰ ਦੀ ਕਿਰਤ ਵਿਰਤ ਦੇ ਨਾਲ ਨਾਲ ਨਿਰੰਕਾਰ ਨੂੰ ਯਾਦ ਰੱਖਣਾ, ਸ਼ਹਿਨਸ਼ਾਹ ਬਖਸ਼ਾ ਦੇ ਸੁਣ ਹਰ ਗੁਣ ਭਿੰਨੇ ਸਹਿਜ ਸੁਭਾਏ, ਹਰੀ ਦੇ ਨਿਰੰਕਾਰ ਦੇ ਗੁਣ ਸੁਣਦਿਆਂ ਸੁਣਦਿਆਂ ਜੀਵਨ ਵਿੱਚ ਉਹਦੇ ਰੰਗ ਵਿੱਚ ਰੰਗਿਆ ਗਿਆ ਤੇ ਜੀਵਨ ਵਿੱਚ ਸਹਿਜ ਆ ਗਿਆ। ਸਹਿਜ ਸੁਭਾਏ, ਉਹਦਾ ਨਿਰੰਕਾਰ ਦਾ ਨਾਮ ਹੁਣ ਚੱਲਦਾ ਹੈ, ਹੁਣ ਚੰਗੇ ਕੰਮਾਂ ਨਾਲ ਗੁਣਾਂ ਨਾਲ ਪ੍ਰੀਤੀ ਬਣਦੀ ਜਾਂਦੀ ਹੈ। ਹੁਣ ਅਵਗੁਣਾਂ ਦੀ ਪਛਾਣ ਹੋ ਗਈ, ਅੱਗੇ ਅਵਗੁਣਾਂ ਵੱਲ ਭੱਜ ਭੱਜ ਕੇ ਮਨ ਜਾਂਦਾ ਸੀ, ਹੁਣ ਗੁਰੂ ਨੇ ਜੀਵਨ ਵਿੱਚ ਐਸਾ ਸਹਿਜ ਲੈ ਆਉਂਦਾ ਹੈ, ਐਸਾ ਆਨੰਦ, ਐਸਾ ਗਿਆਨ ਲੈ ਆਉਂਦਾ ਹੈ ਕਿ ਹੁਣ ਉਹਦੇ ਰੰਗ ਵਿੱਚ ਰੰਗਿਆ ਗਿਆ, ਗੁਣ ਗਾ ਗਾ ਕੇ ਹਰੀ ਦੇ ਗੁਣਾਂ ਵਿੱਚ ਰੰਗਿਆ ਗਿਆ। ਗੁਰਮਤਿ ਸਹਿਜੇ ਨਾਮ ਧਿਆਏ, ਗੁਰੂ ਦੀ ਮਤ ਰਾਹੀਂ ਹੁਣ ਆਤਮਕ ਅਵਸਥਾ ਅਡੋਲਤੇ ਦੀ ਅਵਸਥਾ ਦਾ ਮਾਲਕ ਬਣ ਗਿਆ। ਹੁਣ ਕਦੀ ਜਿਹੜਾ ਉਹ ਵਿਚੜ ਤੇ ਕਬੂ ਜਾਏ ਪਿਆਲੇ ਵਾਲੀ ਅਵਸਥਾ ਨਹੀਂ ਰਹੀ, ਬਲਕਿ ਟਿਕਾਓ ਵਿੱਚ, ਖੇੜੇ ਵਿੱਚ, ਆਨੰਦ ਵਿੱਚ, ਨਾਮ ਧਿਆਉਣ ਦੇ ਨਾਲ, ਨਾਮ ਧਿਆਉਣਾ ਗੁਰੂ ਦੇ ਆਖੇ ਲੱਗ ਕੇ ਗੁਰੂ ਦੇ ਦੱਸੇ ਮਾਰਗ ਮੁਤਾਬਕ, ਜਿਨ ਕਹੋ ਧੁਰ ਲਿਖਿਆ ਤਿੰਨ ਗੁਰ ਮਿਲਿਆ। ਇਸ ਤਰ੍ਹਾਂ ਨਿਰੰਕਾਰ ਨੇ ਤੁਹਾਡੇ ਗੁਣਾਂ ਦੇ ਮੁਤਾਬਕ ਤੁਹਾਡੇ ਮੱਥੇ ਦੇ ਲੇਖ ਲਿਖੇ ਤੇ ਉਹਨਾਂ ਮੁਤਾਬਕ ਹੋਇਆ ਕਿ ਤਿੰਨ ਗੁਰ ਮਿਲਿਆ, ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਗੁਰੂ ਮਿਲ ਪਿਆ ਸੱਚੇ ਪਾਤਸ਼ਾਹ, ਟੁੱਟਦਾ ਨਿਰੰਕਾਰ ਤੇ ਗੁਰੂ ਮਿਲਾ ਦਿੰਦਾ ਹੈ। ਤੇ ਅੱਗੇ ਗੁਰੂ ਦੇ ਗਿਆਨ ਨਾਲ ਬੰਦਾ ਸ਼ਰਸ਼ਾਰ ਹੋ ਕੇ ਤਿੰਨ ਜਨਮ ਮਰਨ ਭਉ ਭਾਗਾ, ਵਾਰ ਵਾਰ ਜੰਮਣ ਦਾ ਤੇ ਇਸ ਜੀਵਨ ਚ ਮਰਨ ਦਾ ਜਿਹੜਾ ਡਰ, ਸਭ ਤੋਂ ਵੱਡਾ ਡਰ ਮੌਤ ਦਾ। ਜਿੰਨੇ ਕੰਮ ਅਸੀਂ ਕਰਦੇ ਹਾਂ ਮੌਤ ਤੋਂ ਡਰਦੇ, ਜੇ ਭੁੱਖੇ ਭੁੱਖ ਸਤਾਉਂਦੀ ਹੈ ਇਸ ਕਰਕੇ ਭੁੱਖ ਪੂਰਤੀ ਕਰਦੇ ਹਾਂ, ਕਿਤੇ ਮਰ ਨਾ ਜਾਈਏ, ਡਰਦੇ ਹਾਂ ਤੇ ਡਰ ਡਰ ਕੇ ਕਿਵੇਂ ਮਰ ਨਾ ਜਾਈਏ, ਪੈਰ ਪੈਰ ਤੇ ਡਰ ਨੇ ਸਾਡਾ ਜਿਹੜਾ ਹੈ ਉਹ ਜੂਣਾ ਦੁਰਲਭ ਕੀਤਾ ਹੈ ਮਨਮੁੱਖ ਵਿਅਕਤੀ ਦਾ। ਗੁਰਮੁਖ ਨੂੰ ਪਤਾ ਹੈ ਵੀ ਜਿੰਨੇ ਸਵਾਸ ਮੇਰੇ ਮਾਲਕ ਦੀ ਰਹਿਮਤ ਵਿੱਚ ਗੁਜ਼ਰ ਜਾਣ ਉਨੇ ਚੰਗੇ ਨੇ, ਉਹ ਹਰ ਪਲ ਨੂੰ ਆਖਰੀ ਪਲ ਸਮਝ ਕੇ ਤੁਰਦਾ ਹੈ, ਔਰ ਜਿਹੜਾ ਇਹਨੂੰ ਸਮਝਦਾ ਲੰਬੇਰੀ ਉਮਰ ਹੈ ਕੋਈ ਨਹੀਂ ਰੱਬ ਦਾ ਨਾਮ ਲੈ ਲਾਂਗੇ, ਉਹ ਭੁਲੇਖੇ 'ਚ ਪਿਆ ਰਹਿੰਦਾ। ਗੁਰਮੁਖ ਮੁਤਾਬਕ ਵਰਤਮਾਨ 'ਚ ਜਿਉਣਾ ਜਿਹੜਾ ਹੈ ਉਹ ਗੁਰਮੁਖ ਵਰਤਦਾ ਹੀ ਵਰਤਮਾਨ ਦੇ ਵਿੱਚ ਹੈ, ਉਹ ਕੱਲ੍ਹ ਦੀ ਚਿੰਤਾ ਨਹੀਂ ਪਿੱਛੇ ਕੀ ਹੋ ਗਿਆ, ਮਾੜਾ ਹੋਇਆ, ਚੰਗਾ ਹੋਇਆ। ਸਿਆਣੇ ਦੋਨੇ ਪੁਰਸ਼ੇ ਗੱਲ ਕਹਿੰਦੇ ਨੇ ਸਮਾਂ ਤਿੰਨ ਤਰ੍ਹਾਂ ਦਾ, ਇੱਕ ਲੰਘ ਗਿਆ, ਇੱਕ ਆਉਣ ਵਾਲਾ, ਜਿਹੜਾ ਲੰਘ ਗਿਆ ਉਹ ਤਾਂ ਸਾਡੇ ਵੱਸ ਹੀ ਨਹੀਂ, ਜੋ ਹੋ ਗਿਆ ਹੋ ਗਿਆ, ਉਹਨੇ ਮੁੜ ਕੇ ਵੀ ਨਹੀਂ ਆਉਣਾ, ਤੇ ਜਿਹੜਾ ਅੱਗੇ ਹੈ ਉਹਨੇ ਖਰੇ ਮੱਤ ਕੇ ਜਾਪੇ ਸਾ ਆਵੇ ਕਿ ਨਾ, ਅਗਲਾ ਖਰੇ ਆਉਣਾ ਕਿ ਨਹੀਂ ਆਉਣਾ। ਅਸੀਂ ਪਿਛਲੀਆਂ ਪਛਤਾਵਿਆਂ ਨੂੰ ਯਾਦ ਕਰ ਕਰਕੇ ਰੋਂਦੇ ਹਾਂ, ਦੁਖੀ ਹੁੰਦੇ ਹਾਂ, ਜਾਂ ਆਉਣ ਵਾਲੇ ਸਮੇਂ ਦੀਆਂ ਭਵਿੱਖ ਯੋਜਨਾਵਾਂ ਬਣਾ ਬਣਾ ਕੇ ਆਪਣੇ ਵਰਤਮਾਨ ਨੂੰ ਖਰਾਬ ਕਰਦੇ ਖਰਚ ਕਰਦੇ ਹਨ ਦੋਵਾਂ ਤੇ, ਜਦਕਿ ਵਰਤਮਾਨ ਨੂੰ ਸੰਭਾਲਣਾ ਹੁੰਦਾ ਹੈ। ਜਿੰਨਾ ਸਾਡੇ 50 ਸਾਲ, 60 ਸਾਲ, 30 ਸਾਲ, 40 ਸਾਲ ਜਿੰਨੀ ਉਮਰ ਲੰਘ ਗਈ ਹੈ ਨਾ, ਉਹ ਸਾਡੇ ਵਰਤਮਾਨ ਥਾਣੇ ਲੰਘੀ ਹੈ।
ਛਿਨ ਛਿਨ ਗਏ ਹੋ ਕੱਲ੍ਹ ਤੇ ਅਸੀਂ ਆਜ ਜਾਤ ਹੈ ਦੀ ਅਵਸਥਾ। ਇਸ ਲਈ ਗੁਰਮਤਿ ਨੇ ਕਿਹਾ ਜੇ ਤੂੰ ਚਾਹੁੰਦਾ ਹੈ ਤੇ ਤੂੰ ਵਰਤਮਾਨ ਨੂੰ ਸੰਭਾਲ, ਇਸ ਵਕਤ ਨੂੰ ਸੰਭਾਲ, ਹੁਣੇ ਸੰਭਾਲ, ਕੱਲ੍ਹ ਤੇ ਨਾ ਛੁਟਕਾਰਾ ਨਹੀਂ ਜੇ ਆਉਂਦਾ ਕਦੇ ਵੀ। ਅੱਜ ਪਲ ਤੁਹਾਡੇ ਕੋਲ ਹੈ, ਗੁਰੂ ਸੱਚੇ ਪਾਤਸ਼ਾਹ ਰਹਿਮਤ ਹੋਈ, ਆਪਾਂ ਹੁਣ ਹੀ ਵੇਖੀਏ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ, ਨਾਮ ਬਾਣੀ ਦੀ ਔਰਖਾ ਚੱਲਦੀ ਪਈ ਹੈ, ਗੁਰੂ ਕੇ ਕੀਰਤਨੀ ਕੀਰਤਨ ਕੱਟ ਕੇ ਗਏ ਨੇ, ਗਿਆਨ ਦੇ ਕੇ ਗਏ ਨੇ, ਤੰਦਰੁਸਤੀ ਮਾਲਕ ਦਿੱਤੀ ਹੋਈ ਤਾਂ ਕਿ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ। ਮੇਰਾ ਮਾਲਕ ਰਹਿਮਤ ਦਾ ਹਰ ਪਲ ਜਿਹੜਾ ਉਸਨੂੰ ਆਨੰਦ ਨਾਲ ਭੋਗਿਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਰਹਿਣ ਕਿ ਜਨਮ ਮਰਨ ਦਾ ਭਾਉ ਜਿਹੜਾ ਉਹ ਖਤਮ ਹੋ ਜਾਂਦਾ ਹੈ, ਅੰਦਰੋਂ ਦੁਰਮਤ ਦੂਜੀ ਖੋਈ ਦੂਈ ਭਾਵ ਅਤੇ ਦੁਰਮਤ ਦੋਵੇਂ ਖਤਮ ਹੋ ਜਾਂਦੀਆਂ। ਜਦੋਂ ਨਿਰੰਕਾਰ ਦੇ ਨਾਮ ਨਾਲ ਸਾਂਝ ਬਣਦੀ, ਗੁਰੂ ਨਾਲ ਨੇੜਤਾ ਬਣਦੀ ਹੈ, ਸੋ ਜਨ ਹਰ ਲੈ ਲਾਗਾ। ਇਸ ਤਰ੍ਹਾਂ ਜਿਸ ਦੇ ਨਿਰੰਕਾਰ ਨਾਲ ਅੰਦਰੋਂ ਦੁਰਮਤ ਖਤਮ ਕਰ ਲਈ, ਨਿਰੰਕਾਰ ਦਾ ਉਹਨੇ ਆਪਣੀ ਹਰਜਨ, ਸੋ ਹਰਜਨ ਲਿਵ ਲਾਗਾ, ਉਹ ਨਿਰੰਕਾਰ ਦੇ ਨਾਮ ਸਦਾ ਜੁੜ ਗਿਆ। ਉਠ ਤੇ ਬੈਠ ਸੋ ਤਨਾਮ ਵਾਲੀ ਅਵਸਥਾ ਬਣ ਗਈ, ਉਹ ਜਦ ਦੇਖਾਂ ਤਦ ਤੂੰ ਦੀ ਅਵਸਥਾ ਦਾ ਮਾਲਕ ਬਣ ਗਿਆ। ਉਹਦਾ ਨਿਰੰਕਾਰ ਨਾਲੋਂ ਕਦੀ ਵਿਛੋੜਾ ਬਣਦਾ ਹੀ ਨਹੀਂ, ਉਹ ਹਰ ਥਾਂ 'ਤੇ

ਇਸ ਤਰ੍ਹਾਂ ਦੀ ਕਿਰਪਾ ਜਿਸ ਨਿਰੰਕਾਰ ਨੇ, ਜਿਸ ਸਵਾਮੀ ਨੇ, ਮਾਲਕ ਨੇ, ਜਿਸ ਗੁਰਮੁਖ ਪਿਆਰੇ ਤੇ ਕਰ ਦਿੱਤੀ, ਜਿਸ ਜੀਵ ਤੇ ਕਰ ਦਿੱਤੀ। ਤਿੰਨ ਅੰਦਨ ਹਰ ਗੁਣ ਗਾਏ, ਉਹ ਦਿਨ ਰਾਤ ਉਹਦੇ ਰੰਗ ਵਿੱਚ ਉਹਦੇ ਗੁਣ ਗਾਉਂਦੇ ਰਹਿੰਦੇ ਨੇ, ਸੁਹਿਰੜਾ ਗਾਉਂਦੇ ਰਹਿੰਦੇ ਨੇ। ਉਹ ਕੋਈ ਵੀ ਕਰਮ ਕਰਦਿਆਂ ਸ਼ੁਕਰਾਨੇ ਵਿੱਚ ਨੇ, ਖਾਂਦਿਆਂ ਸ਼ੁਕਰਾਨੇ ਵਿੱਚ ਨੇ, ਗੱਡੀ 'ਤੇ ਬਹਿਣ ਲੱਗੇ ਸ਼ੁਕਰਾਨਾ ਹੈ, ਕੋਈ ਅੱਗੋਂ ਮਿਲ ਪਿਆ ਤਾਂ ਸ਼ੁਕਰਾਨਾ ਹੈ, ਬੱਚਿਆਂ ਨੂੰ ਵੇਖਿਆ ਤੇ ਉਹਨਾਂ ਨੂੰ ਵੇਖ ਕੇ ਸ਼ੁਕਰਾਨਾ, ਸੱਚੇ ਪਾਤਸ਼ਾਹ ਤੂੰ ਦਿੱਤਾ ਮੈਨੂੰ ਸਭ ਕੁਛ। ਇਹ ਅਵਸਥਾ ਉਹਨਾਂ ਦੀ ਬਣ ਗਈ ਜਿਨ ਕੋ ਆਮਦਨ ਹਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸਭਾਏ। ਇਸ ਢੰਗ ਨਾਲ ਨਿਰੰਕਾਰ ਦੇ ਨਾਮ ਨੂੰ ਸੁਣਨਾ ਕਰਕੇ ਜੀਵ ਨੂੰ ਸਹਿਜ ਅਵਸਥਾ ਦੇ ਮਾਲਕ ਬਣ ਗਏ। ਹੁਣ ਉਹ ਲਿਵ ਨਿਰੰਕਾਰ ਨਾਲੋਂ ਟੁੱਟਦੀ ਨਹੀਂ, ਲਗਾਤਾਰ ਕੰਮ ਕਰਦਿਆਂ ਕਰਦਿਆਂ ਵੀ, ਸੰਸਾਰ ਦੀ ਕਿਰਤ ਵਿਰਤ ਕਰਦਿਆਂ ਕਰਦਿਆਂ ਵੀ ਨਿਰੰਕਾਰ ਨਾਲ ਜਿਹੜਾ ਨਾਤਾ ਜੁੜਿਆ ਰਹਿੰਦਾ। ਪ੍ਰਭ ਡੋਰੀ ਹੱਥ ਤੁਮਾਰੇ ਵਾਲੀ ਬਾਤ, ਸ਼ਹਿਨਸ਼ਾਹ ਯੁੱਗ ਮੈਂ ਰਾਮ ਨਾਮ ਨਿਸਤਾਰਾ ਕਹਿਣ ਲੱਗੇ। ਇਸ ਯੁੱਗ ਵਿੱਚ, ਇਸ ਸਰੀਰ ਵਿੱਚੋਂ ਜੇ ਨਿਸਤਾਰਾ ਕਰਾਉਣਾ ਤੇ ਕੇਵਲ ਰਾਮ ਨਾਮ ਨਿਸਤਾਰਾ, ਨਿਰੰਕਾਰ ਦੇ ਨਾਮ ਨਾਲ ਇਹ ਝਮੇਲੇ ਵਿੱਚੋਂ, ਇਸ ਅਗਨ ਦੇ ਸਾਗਰ ਵਿੱਚੋਂ ਤਰਿਆ ਜਾ ਸਕਦਾ। ਵਾਰ ਵਾਰ ਸੱਚੇ ਪਾਤਸ਼ਾਹ ਨਿਰੰਕਾਰ ਦੇ ਨਾਮ ਦੀ ਬਾਤ ਕਰਦੇ, ਗੁਰ ਤੇ ਵਿਜੈ ਸ਼ਬਦ ਵਿਚਾਰਾ। ਤੇ ਇਹ ਅਵਸਥਾ ਗੁਰੂ ਦੇ ਪਾਵਨ ਸ਼ਬਦ ਦੀ ਵਿਚਾਰ ਚਰਚਾ ਉਹਨੂੰ ਜਿਸਦੇ ਵਸਾਉਣ ਨਾਲ ਪੈਦਾ ਹੁੰਦੀ ਹੈ। ਗੁਰ ਸ਼ਬਦ ਵਿਚਾਰਾ, ਰਾਮ ਨਾਮ ਪਿਆਰਾ। ਗੁਰੂ ਦੇ ਸ਼ਬਦ ਦੀ ਵਿਚਾਰ ਸਦਕਾਰ ਨਿਰੰਕਾਰ ਦਾ ਨਾਮ ਪਿਆਰਾ ਲੱਗਣਾ ਸ਼ੁਰੂ ਹੋਇਆ। ਜਿਸ ਕਿਰਪਾ ਕਰੇ ਸੋ ਪਾਏ, ਜਿਸ ਤੇ ਨਿਰੰਕਾਰ ਨੇ ਕਿਰਪਾ ਕਰਤੀ ਉਸਨੇ ਇਸ ਅਵਸਥਾ ਨੂੰ ਪ੍ਰਾਪਤ ਕਰ ਲਿਆ। ਸਹਿਜੇ ਗੁਣ ਗਾਵੇ, ਦਿਨ ਰਾਤੀ ਕਿਲਵਕ ਸਭ ਗਵਾਏ। ਫਿਰ ਸਹਿਜ ਵਿੱਚ ਹੀ, ਸਹਿਜ ਰੂਪ ਵਿੱਚ ਉਚੇਚਾ ਨਹੀਂ ਜਪਣਾ ਪੈਂਦਾ, ਉਹਦੀ ਲਿਵ ਜੁੜੀ ਰਹਿੰਦੀ ਹੈ। ਤੇ ਕਿਲਵਿਖ ਸਭ ਗਵਾਏ, ਜਿੰਨੇ ਪਾਪ ਸਨ ਸਾਰਿਆਂ ਦਾ ਨਾਸ ਹੋ ਗਿਆ। ਹੁਣ ਬਿਰਤੀ ਪਾਪਾਂ ਵਾਲੇ ਪਾਸੇ ਤੁਰਦੀ ਨਹੀਂ। ਸਭ ਕੋ ਤੇਰਾ ਤੂੰ ਸਭਨਾਂ ਕਾ, ਹੁਣ ਤੇਰਾ ਤੂੰ ਹਮਾਰਾ, ਉਹਦਾ ਨਾਤਾ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇਰਾ ਹਾਰ ਵਾਲਾ ਬਣ ਗਿਆ। ਜੁਗ ਮੈਂ ਰਾਮ ਨਾਮ ਨਿਸਤਾਰਾ, ਕੇਵਲ ਤੇ ਕੇਵਲ ਇਸ ਸੰਸਾਰ ਵਿੱਚੋਂ ਨਿਸਤਾਰਾ ਹੈ ਤੇ ਨਿਰੰਕਾਰ ਦੇ ਨਾਮ ਨਾਲ ਹੈ। ਸਾਜਨ ਆਏ ਬੁੱਠੇ ਕਰ ਮਾਹੀ, ਹੁਣ ਨਿਰੰਕਾਰ ਹਿਰਦੇ ਦਾ ਸ਼ਿਗਾਰ ਬਣ ਗਿਆ, ਆ ਕੇ ਅੰਦਰ ਵਸ ਗਿਆ ਹੈ। ਹਰ ਗੁਣ ਗਾਵੇ ਤਿਪਤ ਘਾਈ, ਜਿਉਂ ਜਿਉਂ ਗੁਣ ਗਾਉਂਦਾ ਤਿਉਂ ਤੇ ਤ੍ਰਿਪਤੀ ਹੁੰਦੀ ਜਾਂਦੀ, ਤਿਉਂ ਤੋਂ ਆਨੰਦਿਤ ਜੀਵਨ ਹੁੰਦਾ ਜਾਂਦਾ ਹੈ। ਹਰ ਗੁਣ ਗਾਏ ਸਦਾ ਤ੍ਰਿਪਤਾ ਸੀ, ਫਿਰ ਭੁੱਖਣ ਲਾਗੇ ਆਏ। ਜਿਉਂ ਜਿਉਂ ਨਿਰੰਕਾਰ ਦੇ ਗੁਣ ਗਾਉਂਦਾ ਤਿਉਂ ਤੋਂ ਤ੍ਰਿਪਤੀ ਜਿਹੜੀ ਅੰਦਰ ਦੀ ਪ੍ਰਾਪਤੀ ਆਨੰਦਤਾ ਪ੍ਰਾਪਤ ਹੋ ਗਈ, ਫਿਰ ਭੁੱਖ ਨਾ ਲੱਗੇ, ਭੁੱਖ ਨਾ ਲੱਗ ਗਿਆ। ਕੋਈ ਸੰਸਾਰੀ ਭੁੱਖ ਫਿਰ ਨੇੜੇ ਨਹੀਂ ਆਉਂਦੀ, ਕੇਵਲ ਰਾਮ ਦੇ ਨਾਮ ਦੀ ਭੁੱਖ ਹੀ ਜਿਹੜੀ ਹੈ ਸਾਰੀਆਂ ਭੁੱਖਾਂ ਨੂੰ ਮਿਟਾ ਦਿੰਦੀ। ਦਹਿ ਦੇ ਸਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ। ਇਸ ਤਰ੍ਹਾਂ ਦੀ ਅਵਸਥਾ ਦੇ ਮਾਲਕ ਜਿਹੜਾ ਜੀਵ ਬਣ ਜਾਂਦਾ ਹੈ, ਸੰਸਾਰ ਅਜਿਹੇ ਵਿਅਕਤੀਆਂ ਨੂੰ ਮਹਾਂਪੁਰ ਕਹਿ ਕੇ ਪੂਜਣਾ ਸ਼ੁਰੂ ਕਰ ਦਿੰਦੀ ਹੈ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀਂ, ਹਰੀ ਤੋਂ ਬਿਨਾਂ ਕੋਈ ਹੋਰ ਨਹੀਂ। ਉਹੀ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਦੇ ਚਰਨਾਂ ਜੋੜਨ ਦੇ ਸਮਰੱਥ ਹੈ। ਸਾਜਨ ਆਏ ਬੁੱਠੇ ਘਰ ਮਾਹੀ, ਇਸ ਤਰ੍ਹਾਂ ਉਹ ਸਾਜਨ ਮੇਰੇ ਤੇ ਤਰੁੱਟ ਪਏ ਨੇ, ਮੇਰੇ ਤੇ ਰਹਿਮਤ ਕੀਤੀ ਹੈ, ਮੇਰੇ ਹਿਰਦੇ ਘਰ 'ਚ ਆ ਕੇ ਉਹਨਾਂ ਨੇ ਵਾਸਾ ਕਰ ਲਿਆ। ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੀ ਸਭ ਦੀ ਅਵਸਥਾ ਐਸੀ ਬਣ ਜਾਏ, ਨਿਰੰਕਾਰ ਸਾਡੇ ਹਿਰਦੇ ਦਾ ਸ਼ਿਗਾਰ ਬਣ ਜਾਏ, ਸਾਨੂੰ ਉਠਤ ਬੈਠਤ ਸੋਤ ਨਾਮ ਦੀ ਅਵਸਥਾ ਦੇ ਮਾਲਕ ਬਣੀਏ। ਇਹ ਅਰਦਾਸ ਹਿਰਦੇ ਵਿੱਚੋਂ ਨਿੱਤ ਨਿਕਲੇ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਹੋਈਆਂ ਫੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਂਕਾਰ, ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੀਆਂ ਸ਼ਬਦੋ ਤੰਗਾਓ, ਹਰੀ ਕੇਰਾ ਮਨ ਜਿਨੀ ਵਸਾਇਆ।

ਹਲਾਰ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵ, ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਹੀ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਨ ਕਉ ਸੈ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸਗੋ ਆਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ,

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਹ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣ ਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਭ ਤਹ ਤਹ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ

ਮੁਕਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਰ ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੋ ਹੇ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਦ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੇ

ਕਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ ਕਰਗੀ ਸੋ ਹੈ

ਸੁਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਸਾਉ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰੋ ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰੋ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੇ ਰਸਨਾ ਤੋਂ ਸਰਵਣ ਕੀਤੇ, ਹੁਕਮਨਾਮਾ ਸਰਵਣ ਕੀਤਾ, ਅਰਦਾਸ ਵਿੱਚ ਸ਼ਾਮਿਲ ਹੋਏ ਹੋ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਬੇਨਤੀ ਹੈ, 15 ਜੂਨ ਨੂੰ ਸੋਮਵਾਰ ਸੰਗਰਾਂਦ ਦਾ ਦਿਹਾੜਾ ਹੈ, ਆਪ ਚੇਚੇ ਤੌਰ ਤੇ ਪਹੁੰਚਦੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 16 ਜੂਨ ਤੋਂ ਲੈ ਕੇ 20 ਜੂਨ ਤੱਕ ਸੰਗਤੀ ਰੂਪ ਵਿੱਚ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ ਸੁਖਮਣੀ ਸਾਹਿਬ ਦੇ ਪਾਠ ਰੋਜ਼ਾਨਾ ਸ਼ਾਮੀ ਹੋਇਆ ਕਰਨਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 18 ਜੂਨ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ। ਸਰਬੱਤ ਦੇ ਭਲੇ ਵਾਸਤੇ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 386 ਤੋਂ ਅੱਜ ਅੱਗੇ ਸ੍ਰੀ ਸਹਿਜ ਪਾਠ ਆਪਾਂ ਸਰਵਣ ਕਰਨੇ ਹਨ। ਸੋ ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਵਿੱਤਰ ਅੰਗ 386 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਹਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ। ਆਸਾ ਮਹੱਲਾ ਪੰਜਵਾਂ, ਜਿਸ ਨੀਚ ਕਉ ਕੋਈ ਨਾ ਜਾਣੈ, ਨਾਮ ਜਪਤੋ

ਕਹਿਵਾਂ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪਿੱਖੋਂ ਇੱਕ ਹੈ ਉਹੀ ਘੱਟ ਘੱਟ ਅੰਤਰ ਆ।

ਆਓ। ਮੂਰਖ ਮੁਗਧ ਅਗਿਆਨੀ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ। ਜਪ ਤਪ ਸੰਜਮ ਕਰਮ ਨਾ ਸਾਧਾ, ਨਾਮ ਪ੍ਰਭੂ ਕਾ ਮਨ ਹੈ ਅਰਾਧਾ। ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਆਸਾ ਮਹੱਲਾ ਪੰਜਵਾਂ। ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ।

ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ, ਆਸਾ ਮਹੱਲਾ ਪੰਜਵਾਂ, ਜੋ ਸੁਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਭਰਮ ਕਹੁ ਕੈਸੇ ਨੇਰਾ, ਸੁਨ ਸੁਨ ਜੀਵਾ ਸੋਏ ਤੁਮਾਰੀ, ਮੋਹਿ ਨਿਰਗੁਣ ਕੋ ਲਿਹੁ ਉਧਾਰੀ ਰਹਾ, ਮਿਟ ਗਿਆ ਦੁਖ ਬਿਸਾਰੀ ਚਿੰਤਾ, ਫਲ ਪਾਇਆ ਜਪ ਗੁਰ ਫਲ ਪਾਇਆ ਜਪ ਸਤਿਗੁਰ ਮੰਤਾ, ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰਖ ਕੰਠ ਪਰੋਏ, ਕਹੁ ਨਾਨਕ ਕੌਣ ਅਹੁ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ, ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ, ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਨ ਹਰ ਰਾਤੇ ਰਹਾ, ਮੋਹ ਭਰਮ ਬੋਹ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਧਿਆਇਆ, ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ

तू मेरा करता सेवक तेरा, शरण गई प्रभु गुणी गहेरा रहा।

ਖਾਲਸਾ ਮਹੱਲਾ ਪੰਜਵਾਂ। ਰੋਵਨ ਹਾਰੈ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਕੋ ਮੂਆ ਕਾ ਕਹਿ ਘਰ ਗਾਵਨ, ਕੋ ਰੋਵੈ ਕੋ ਹੱਸ ਹੱਸ ਪਾਵਨ। ਰਹਾਉ ਬਾਲ ਵਿਵਸਥਾ ਤੇ ਬਿਰਧਾਨਾ, ਪਹੁੰਚ ਨਾ ਮੁਕਾ ਫਿਰ ਪਛਤਾਨਾ। ਤ੍ਰਿਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਫਿਰ ਅਵਤਾਰਾ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ

ਦਿੱਤਾ। ਮਹੱਲਾ ਪੰਜਵਾਂ, ਠਾਕੁਰ ਸਿਉਂਜਾ ਕੀ ਬਨਿਆਈ, ਭੋਜਨ ਪੂਰਨ ਰਹੇ ਅਗਾਈ, ਕਛੂ ਨਾ ਥੋਰਾ ਹਰ ਭਗਤਨ ਕਉ, ਖਾਤ ਖਰਚਤ ਬਿਲਛਤ ਦੇਵਨ ਕਉ ਰਹਾਉ, ਜਾ ਕਾ ਧਨੀ ਅਗਮ ਗੁਸਾਈ, ਮਾਨੁਖ ਕੀ ਕਹੁ ਕੇਤ ਚਲਾਈ, ਜਾ ਕੀ ਸੇਵਾ ਦਸ ਅਸ਼ਟ ਸਿਧਾਈ।

ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਅਨ ਦਿਨ ਮੂਸਾ ਲਾਜ ਟੁਕਾਈ ਕਿਰਤ ਕੂਪ ਮਹਿ ਖਾਹੇ ਬਿੰਢਾਈ ਸੋਚਤ ਸਾਚਤ ਰੈਨ ਬਿਹਾਨੀ ਅਨਿੰਗ ਰੰਗ ਅਨਿਕ ਰੰਗ ਮਾਇਆ ਕੇ ਚਿਤਵਤ ਕਬੂ ਨ ਸਿਮਰੈ ਸਾਰੰਗ ਪਾਨੀ ਰਹਾਉ ਧਰੁਮ ਕੀ ਛਾਇਆ ਨਿਸ਼ਚਲ ਗ੍ਰਹਿ ਬੰਧਿਆ ਕਾਲ ਕੈ ਫਾਸ ਸਖਤ ਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਲਾਇਆ ਸੋ ਥਾਨ ਮੂੜ ਨਿਸ਼ਚਲ ਕਰ ਪਾਇਆ ਸਾਧ ਸੰਗ

ਕਉ ਮੈਲਾ, ਉਸ ਆਨੰਦ ਤਾਂ ਹਮ ਸਦ ਕੇ ਲਾ, ਨਾ ਉਸ ਸੋਚ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੋਚਾ, ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ, ਜਾ ਉਹ ਨਿਰਮਲ ਤਾਂ ਹਮ ਜਚਨਾ, ਹਮ ਕਿਛ ਨਾਹੀ ਏਕੈ ਉਹੀ, ਆਗੈ ਪਾਛੈ ਏਕੋ ਸੋਈ, ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਹੋਏ ਮਿਲ ਹੋਏ ਇਕ ਰੰਗਾ, ਆਸਾ ਮਹੱਲਾ ਪੰਜਵਾ, ਅਨਿਕ ਭਾਂਤ ਕਰ ਸੇਵਾ ਕਰੀਐ, ਜੀਉ ਪ੍ਰਾਣ ਧਨ ਆਗੈ ਧਰੀਐ, ਪਾਣੀ ਪੱਖਾ ਕਰੂੰ ਤਜ ਅਭਿਮਾਨ, ਅਨਿਕ ਬਾਰ ਜਾਈਐ ਕੁਰਬਾਨ, ਸਾਈ ਸੁਹਾਗਣ ਜੋ ਪ੍ਰਭ ਭਾਈ, ਤਿਸ ਕੈ ਸੰਗ ਮਿਲੋ ਮੇਰੀ ਮਾਈ, ਰਹਾਉ ਦਾਸਨ ਦਾਸੀ ਕੀ ਪਨਿਹਾਰ, ਉਨ ਕੀ ਰੇਨ ਵਸੈ ਜੀ ਨਾਲ, ਮਾਥੈ ਭਾਗ ਤਾ ਪਾਵੋ ਸੰਗ, ਮਿਲੈ ਸੁਆਮੀ ਆਪਣੇ ਰੰਗ, ਜਾਪ ਤਾਪ ਦੇਉ ਸਭ ਨਿਮਾ, ਕਰਮ ਧਰਮ ਅਰਪੂ ਸਭ ਹੁਮਾ, ਗਰ

ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਹ ਆਵਟੇ ਬਹੁਤ ਘਨ ਸਾਧ, ਜਹ ਆਵਟੇ ਬਹੁਤ ਘਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ, ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਕਹੋ ਨਾਨਕ ਜਿ ਸਤਿਗੁਰ ਪੂਰਾ, ਵਾਜੇ ਤਾਕੈ ਅਨਹਦ ਤੂਰਾ, ਆਸਾ ਮਹੱਲਾ ਪੰਜਵਾਂ ਦੁਪਦਾ ਇੱਕ। ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ, ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੀ, ਜਪ ਜਪ ਜੀਵਾ ਸਾਰੰਗ ਪਾਨੇ, ਕਰਨ ਕਰਾਵਨ ਸਰਨ ਪਰਿਆ, ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ ਰਹਾਉ। ਲਾਲ ਜਵੇਹਰ ਭਰੇ ਭੰਡਾਰ, ਟੋਟ ਨ ਆਵੈ ਜਪ ਨਿਰੰਕਾਰ, ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਕੀ ਪਰਮ ਗਤ ਹੋਏ। ਆਸਾ ਘਰ ਸਤਵਾਂ ਮਹੱਲਾ ਪੰਜਵਾਂ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰਮੇਰੈ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੀ ਰਹਾਉ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਆਸਾ ਮਹੱਲਾ ਪੰਜਵਾਂ।

ਰਹਾਉ। ਜਾਕੇ ਮਸਤਕ ਲਿਖਿਆ ਭਾਗ, ਕਹੁ ਨਾਨਕ ਤਾਕਾ ਥਿਰ ਸੁਹਾਗ। ਆਸਾ ਮਹੱਲਾ ਪੰਜਵਾਂ। ਮੀਠੀ ਆਗਿਆ ਫਿਰ ਕੀ ਲਾਗੀ, ਸੌਕਣ ਘਰ ਕੀ ਕੰਤ ਤਿਆਗੀ। ਪ੍ਰੈ ਸੁਹਾਗਣ ਸਿਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਭਲੋ ਭਇਉ ਪ੍ਰੈ ਕਹਿਆ ਮਾਨਿਆ, ਸੂਕ ਸਹਿਜ ਇਸ ਘਰ ਕਾ ਜਾਣਿਆ ਰਹਾਉ। ਹਉ ਬੰਦੀ ਪ੍ਰੈ ਖਿਜਮਤਦਾਰ, ਉਹ ਅਵਿਨਾਸੀ ਅਗਮ ਅਪਾਰ। ਲੇ ਪੱਖਾ ਪ੍ਰੈ ਝੱਲੋਂ ਪਾਏ, ਭਾਗ ਗਏ ਪੰਚ ਦੂਤ ਲਾਵੇ। ਨਾ ਮੈਂ ਕੁਲ ਨਾ ਸੁਭਾਵੰਤ, ਕਿਆ ਜਾਨਾ ਕਿਉਂ ਭਾਨੀ ਕੰਤ। ਮੋਹੇ ਅਨਾਥ ਗਰੀਬ ਨਿਮਾਨੀ, ਕੰਤ ਪਕਰ ਹਮ ਕੀ ਨੀਰਾਨੀ। ਜਬ ਮੁਖ ਪ੍ਰੀਤਮ ਸਾਜਨ ਲਾਗਾ, ਸੂਕ ਸਹਿਜ ਮੇਰਾ ਧਨ ਸੁਹਾਗਾ। ਕਹੁ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਤਾਸਾ। ਆਸਾ ਮਹੱਲਾ ਪੰਜਵਾਂ। ਮਾਤੇ ਤ੍ਰਿਕੁਟੀ

ਮਹੱਲਾ ਪੰਜਵਾਂ। ਨਾਮ ਜਪਤ ਮਨ ਤਨ ਸਭ ਹਰਿਆ, ਕਲਮਲ ਦੁਖ ਸਗਲ ਪਰ ਹਰਿਆ, ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮ ਗਤ ਪਾਈ ਰਾਓ। ਸਾਧ ਜਨਾ ਕੇ ਪੂਜੇ ਪੈਰ, ਮਿਟੇ ਉਪਦਰਹ ਮਨ ਤੇ ਬੈਰ, ਗੁਰ ਪੂਰੇ ਮਿਲ ਝਗਰ ਚੁਕਾਇਆ, ਪੰਚ ਦੂਤ ਸਭ ਵਸ ਗਤ ਆਇਆ, ਜਿਸ ਜਮ ਜਿਸ ਮਨ ਵਸਿਆ ਹਰ ਕਾ ਨਾਮ, ਨਾਨਕ ਤੇ

ਦੱਸਣਾ ਚਾਖੇ ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰੂ ਨਾਨਕ ਜਾ ਕੋ ਭਇਆ ਦਿਆਲਾ ਸੋ ਜਨ ਹੋਵਾ ਸਦਾ ਨਿਹਾਲਾ ਆਸਾ ਮਹੱਲਾ ਪੰਜਵਾਂ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਈ ਅਚਿੰਤੇ ਕਲਿਵ ਲਾਇਆ

ਮਹੱਲਾ ਪੰਜਵਾਂ। ਗੁਰਪੂਰੇ ਰਾਖਿਆ ਦੇਹਾਤ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਗੁਰ ਗੁਰ ਜਪੀ, ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ ਰਾਉ। ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਜੀਉ ਪਿੰਡ ਜੋ ਬਨ ਰਾਖੈ ਪ੍ਰਾਨ, ਕਹੁ ਨਾਨਕ ਗੁਰ ਕਉ ਕੁਰਬਾਨ। ਆਸਾ ਘਰ ਅਠਵਾਂ ਕਾਫੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾ ਪਰਿਵਾਰਾਂ ਨੂੰ ਪ੍ਰਦਾਨ ਕਰਨ, ਰਹਿਮਤਾਂ ਕਰਕੇ ਨਿਵਾਜਨ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ, ਭੁੱਲਾਂ ਨਾ ਚਿਤਾਰਦੇ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪੀ ਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ,

mercy of a good

ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਦੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਸਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦਿਓ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਫਿਰ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ ਦੀ।

शब्द के द्वारा

0: ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰ ਜੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਂਦਾ ਕੀਰਤਨ ਸਰਵਣ ਕਰਵਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿੰਦ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅਵਤਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ ਕਰੋ ਕਿਰਪਾ ਸਰ। ਸਮੂਹ ਪ੍ਰਬੰਧਕ ਸਾਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ, ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ ਆਪਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ ਨਾਲ ਹੀ ਅਰਦਾਸ ਵਿੱਚ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੂੰਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।

ਗੁਰੂ ਸਾਹਿਬ ਜੀ, ਸਭ ਕੁਛ ਆਪੇ ਆਪ ਹੈ, ਦੂਜਾ ਅਵਰਨਾ ਕੋਈ। ਜਿਉਂ ਬੁਲਾਏ ਤਿਉਂ ਬੋਲੀ ਹੈ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਹਰ ਕੀ ਵਡਿਆਈ ਉਹ ਆਖ ਨਾ ਸਕਾਂ, ਹੋ ਮੂਰਖ ਮੁਗਧ ਨੀ ਜਾਣ। ਜਨ ਨਾਨਕ ਕੋ ਬਖਸ਼ ਲੈ ਮੇਰੇ

जनक राज बरताया सात जुग आलीना गुर संग

ಸೇವಾ

don't know.

सिमरत जेबी में आगे भरपूर सिमरे से सर्व गिरा।

अपनी

0: ਸੁਣਨਾ ਹੀ ਚਾਰਾ ਤਾਕੋ ਕੀਜੇ ਸਭ
1: ਨਮਸਕਾਰਾ
0: ਹੁਕਮ ਬਣਾਇਆ ਸਰਬ ਠੋਕਣਾ ਨਾ ਸਿਰ ਪਾਇਆ
1: ਆਪਣੀ
0: ਅਮਾਨ ਕਛ ਪਾਸੋ ਲੈ ਅਗਿਆਨ ਨੀਮਨ ਰੋਸ
1: ਕਰੇ
0: ਬਸਤਿਸਾ ਕੇ ਆਕੇ ਪ੍ਰਭੀ ਆਗਿਆ ਮਾਨੇ ਮਾਥੇ ਆਤਮਾਇਆ ਕੇ ਹੇਤ ਤਰ ਪਰ ਹੋਵੋ ਜਾਤ ਅਨੇਕ ਜਿਸੇ ਸੋ ਚਾਲਨ ਹਾਰ ਲਪਟ ਰਿਹਾ ਤੈ ਅੰਧਾਰ ਹਲਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਪਿਆਰਾ ਜੋ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਜਿਗਰਾ ਮਿਥਿਆ ਦ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਤਰਕ ਗੁਮਾਨ ਮਿਥਿਆ ਸਰਨ ਪਰਮਿੰਦਾ ਸੁਣਿਆ ਮਿਥਿਆ ਹੱਥ ਪਰ ਦਰਦ ਦੋਹਰੇ ਮਿਥਿਆ ਚਰਨ ਪਰ ਵਿਕਾਰ ਵਧਾਵੇ ਮਿਥਿਆ ਮਨ ਪਰ ਲੋਭ ਲਭਾਵੇ ਜੇ ਮਿਥਿਆ ਸਭ ਭਰੇ ਸਭੋ ਦੇ ਨਾਨਕ ਹਰ ਹਰ ਨਾਮ
1: ਲੈ
0: ਨਾਮ ਬਿਨਾ ਤਨ ਅੰਗ ਮੂੰਹ ਖਾਵਤ ਤਾਕੇ ਦੁਰਗੰਧ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਿਰਾਲ ਦਾਮ ਤਵ ਕਚਵ ਕਮਾਵਤ ਮਨ ਮੇਂ ਪ੍ਰੀਤ ਨੂੰ ਗੜ ਲਾਵਤ

0: ਸ਼ਕਤੀਆਂ ਲਿਖਾਏ ਤੇ ਸਾਕਰ ਕੋ ਰਖਮਨ ਮਾਹੇ
1: ਪ੍ਰਸਾਦ ਸੁਬੰਧਤ ਲਾਵੇ ਜਿਸ ਕੋ ਸਿਮਰਨ ਪਰਮ ਗਤ ਪਾਵੇ
0: ਜੈ ਪ੍ਰਸਾਦ ਵਸਾ ਕਰ ਮੰਗਲ ਤੁਜਾ ਧਿਆਏ ਕਥਾ ਮਨ ਅੰਦਰ
1: ਜੈ ਪ੍ਰਸਾਦ ਜੈ ਸੰਤ ਸੁਖ ਦਸਨਾ ਆਠ ਪੈ ਸਿਮਰੋ ਜਿਸ ਰਸਨਾ
0: ਜੈ ਪ੍ਰਸਾਦ ਰੰਗ ਰੰਗ ਭੂਖ ਨਾਲ ਕਲਾ ਧਿਆਈਏ ਧਿਆਵਨ ਜੋਗੇ
1: ਜੈ ਪ੍ਰਸਾਦ ਪਾਠ ਕਰਮ ਰਟਾਵੇ ਜਿਸੇ ਧਿਆ ਕਰ ਸਬਨ ਦੁਬਾਵੇ
0: ਜੈ ਪ੍ਰਸਾਦ ਸੇ ਸਿਵਿੰਜਾ ਮਨਾਟ ਪੈ ਧਰਪਾ ਜਦ ਗਾਹੀ ਜੈ
1: ਜੈ ਪ੍ਰਸਾਦ ਤੁ ਸਭ ਕੋ ਮਾਨੇ ਮੁਕਤਾ ਕੋ ਜਸ ਸਦਨ ਮਖਾਨੇ
0: ਜੈ ਪ੍ਰਸਾਦ ਜੋ ਲੈਤਾ ਧਰਮ ਕਲਾ ਧਿਆਈ ਸੇਵਨ ਪਾਠ ਬ੍ਰਹਮ
1: ਜੀ ਜਬਰ ਦਰਗੇ ਮਨ ਪਾਵੇ ਨਾਨਕ ਪਤੇ ਕੀ ਡਰ ਜਾਵੇ
0: ਜੈ ਪ੍ਰਸਾਦ ਰੂਪ ਕੰਚਨ ਦੇਹੀ ਜੇ ਲਾਭ ਤੇ ਰਾਮ ਸੁਨੇ
1: ਜੈ ਪ੍ਰਸਾਦ ਤੇਰਾ ਉਹਦਾ ਰਹਿ ਮਨ ਤੂੰ ਪਾਵੇ ਹਰ ਹਰ ਜਸ ਕਹਿ
0: ਜੈ ਪ੍ਰਸਾਦ ਤੇ ਸਿਰ ਕੇ ਸਾਖੇ ਮਨ ਸੰਗੀ ਪਰ ਠਾਕੁਰ ਪ੍ਰਸਾਦ
1: ਜੈ ਪ੍ਰਸਾਦ ਤੁਸੋ ਨਾ ਪਹੁੰਚੇ ਮਨ ਸਾਥ ਸਾਥ ਸਿਮਰੋ ਪ੍ਰਭ ਪੁੱਜੇ
0: ਜੈ ਪ੍ਰਸਾਦ ਭਾਈ ਦੁਰਲਭ ਦੇਹੀ ਨਾਨਕ ਸਾਖੀ ਪਟਕੇ
1: ਜੈ ਪ੍ਰਸਾਦ ਆ ਭੂਖਣ ਪੈ ਜੀਜੇ ਮਨ ਕੇ ਸਿਮਰਤ ਕਿਉਂ ਆਨੰਦ ਪੀਜੇ
0: ਜੈ ਪ੍ਰਸਾਦ ਅਸਰ ਅਸਰ ਸਵਾਰੀ ਮਨ ਤੇ ਸਭ ਕੋ ਕਬੂਲਾਂ ਬਿਠਾਦੀ
1: ਜੈ ਪ੍ਰਸਾਦ ਬਾਪ ਮਿਲਣ ਦਨਾ ਰਾਤ ਤ੍ਰੋਈ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਦ ਬਣਾਈ ਵੈਸਾ ਤੇਰਾ ਧਿਆਈ
1: ਜੇ ਧਿਆਏ ਜੋ ਏਕ ਲੱਗੇ ਜੀਆਂ ਉਮਾ ਨਾਨਕ ਤੇਰੀ ਅੱਗੇ
0: ਜੈ ਪ੍ਰਸਾਦ ਤੇਰਾ ਪੁਣ ਬਰਦਾਨ ਮਨ ਆਠ ਪੈਰ ਕਰ ਕਿਸ ਦਾ ਧਿਆਨ
1: ਜੈ ਪ੍ਰਸਾਦ ਤੂੰ ਆਚਾਰ ਬਿਹਾਰੀ ਜਿਸ ਪਰ ਤੋ ਸਾਥ ਸਾਥ ਚਿਤਾਰੀ
0: ਜੈ ਪ੍ਰਸਾਦ ਤੇਰਾ ਸੁੰਦਰ ਗੁਰੂ ਸੋਖਾ ਸਿੰਘੋ ਸਦਾ
1: ਜੈ ਪ੍ਰਸਾਦ ਤੇਰੀ ਨੀਕੀ ਜਾਤ

ਕਿਸੇ ਨੂੰ ਨਹੀਂ ਪੈ ਸਾਥ ਕੇ ਤਮਨਾ ਕੀ ਕਰਦਾ।

Thank you.

जो प्रभु

Thank you.